0: ਤਾ ਨੂਣ ਪੰਜਵਾ ਪਾਖਤ ਤਾ ਹੋਆ ਪਗ ਪਵਿੱਤ ਪਾਪੇ ਸੋ ਤਨ ਗੱਡਿਆ ਥੁਕਾ ਪਿਆ ਤਿਤ ਜਿਤ ਮੁਕਨਾਮਨਾ ਉਚਰੇ ਬਿਨਾ ਰਸ ਖਾਏ ਨਾਨਕ ਮੈਂ ਜਾਣਿਆ ਤਿਤ ਮੁਥੁਕਾ ਪਾਏ ਮਹਲਾ ਪਹਿਲਾ
1: ਭਣ ਜੰਮਿਆ।

મગ કોઈ તારે વાગ્યું પાવે પારે ઓ તા

ਮੇਰਾ ਸੱਚਿਆ ਪਾਤਸ਼ਾਹ ਕੋਈ ਨਾਵੋ ਨਾ ਜਾ ਨੇ ਮੇਰਾ ਵਾਹਿਗੁਰੂ ਜੀ ਕਾ ਖਾਲਸਾ

Thank you.

Thank you.

ਸਰਦਾਰ ਸਿੰਘ ਦਲਜੀਤ ਸਿੰਘ

Thank you.

Lata jo ba.

Oh, my God.

जो हट कर

Jo hath kar ko jo hath kar.

ਸਮੂਹ ਸੰਸਾਰ ਦੀਆਂ ਨਾਮ ਸਮੂਹ ਸੰਸਾਰ ਦੀਆਂ ਨਾਮ।

आज श्री गोविंदा सिंह जी महाराज जी

Thank you.

Sat Nam Shri Vaheguru Sahib Ji.

Thank you.

Nam tera nam tera.

ਸਾਹਿਬ ਕਰੋ ਜੀ।

سيدي والله سيدي.

Hello.

ਪਰਮ ਸਨਮਾਨਯੋਗ ਸਨਮਾਨਯੋਗ ਗੁਰੂ ਸਜੇ ਹੋਏ ਦਰਬਾਰ ਸਤਿਗੁਰਾਂ ਦੇ ਪਾਵਨ ਦਰਬਾਰ ਦੀ ਮਰਿਆਦਾ ਦੇ ਦਰਬਾਰ ਦੀ ਸਤਿ ਸ੍ਰੀ ਅਕਾਲ।

0: ਪ੍ਰਮਾਣ ਪੁਰਖ ਪੰਚਮ ਅਵਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਰੇ ਸਿੱਖਾਂ ਮਹਾਰਾਜ ਸਾਹਿਬ ਦੇ ਸਾਹਮਣੇ ਪ੍ਰਗਟਿਆ ਭਾਰਤ ਸਤਿਗੁਰੂ ਦੇ ਜਗਿਆਸੂ ਜਨਾਂ ਦੀ ਆਪਣੇ ਮਨ ਦੇ ਇਸਤਰੀ ਜਨਾਂ ਦੀ ਆਪਣ ਵਾਲੀ ਬੇਨਤੀ ਹੈ ਨੂੰ ਪ੍ਰਗਟ ਕਰਨ ਵਾਲੀ ਹੈ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜਾ ਮਨ ਹੈ ਨਾ ਸਾਡਾ ਇਹ ਕਦੇ ਆਦਰ ਨਹੀਂ ਹੁੰਦਾ ਲਿਵ ਵਾਲਾ ਕਦੇ ਹੁੰਦਾ ਪ੍ਰੇਮ ਵਾਲਾ ਨਹੀਂ ਬਣਦਾ ਮਹਾਰਾਜ ਸੰਸਾਰ ਰੂਪੀ ਜੰਗਲ ਦੇ ਰਾਜ ਜਿਹੜਾ ਸਾਰਾ ਮਨ ਹੈ ਦੇ ਅੰਦਰ ਹੀ ਉਹਦਾ ਭਰਦਾ ਨਹੀਂ ਹੈ ਮਹਾਰਾਜ ਸਿੰਘ ਹੈ ਰਾਉ ਕੇ ਸੁਭਾ ਕਾਉ ਕੇ ਮੇ ਆਵੇ ਆਉ ਦੀ ਕਿਵੇਂ ਕਰਾਉ ਕਰੇ ਆਵੇ ਇਸ ਤੇ ਤਾਂ ਗਰੀਬ ਨਿਵਾਰ ਦੇ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨਾਲ ਕਰਦੇ ਸਿੱਖ ਦੇ ਸੰਵਾਦ ਦਾ ਗੁਰੂ ਤੇ ਸਿੱਖ ਪਾਪ ਪਰ ਸ਼ਬਦ ਉਚਾਰਦੇ ਹੋਇਆ ਆਪ ਤੋਂ ਕੁਝ ਪਛੋ ਕਰ ਰਹੇ ਹਨ ਪਛੋ ਕਰ ਰਹੇ ਹਨ ਆਪ ਬਲਾਰ ਹੈ ਪੰਚਮ ਅਰਦਾਸ ਲਈ ਮਹਾਰਾਜ ਦੇ ਸਰਬ ਦੀ ਫਰਮਾ ਦੇ ਹਨ ਸਾਨੂੰ ਪਰਮ ਦੇ ਹਨ ਭਾਈ ਇਹ ਜਿਹੜਾ ਮਨ ਹੈ ਨਾ ਇਹ ਭਰਮ ਹੈ ਬਹੁਤ ਹੀ ਭਰਮ ਰਿਹਾ ਭਰਮ ਹੈ ਬਨਾ ਹੈ ਭਰਮ ਹੈ ਬਹੁਤ ਜ਼ਿਆਦਾ ਲੈਣਾ ਸੰਸਾਰ ਬਹੁਤ ਜ਼ਿਆਦਾ ਸੰਸਾਰ ਜੰਗਲ ਹੈ ਸਾਧ ਕੀਆ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਸ਼ਾਮ ਸਤਿਗੁਰੂ ਦੇ ਲੋਭ ਰਸ ਗੰਧ ਦੇ ਆਦਿਕ ਸੰਗ ਦੇ ਜੰਗਲ ਦੇ ਅੰਦਰ ਇਹ ਜਿਹੜਾ ਮਨ ਹੈ ਬਹੁਤ ਭਰਮ ਜਿਹੜਾ ਮਨ ਹੈ ਬਹੁਤ ਭਰਮ ਜਿਹੜਾ ਮਨ ਹੈ ਸੇਵਕ ਵੱਲੋਂ ਬੇਨਤੀ ਹੈ ਮਹਾਰਾਜ ਜੀ ਜਿਹੜਾ ਮੇਰਾ ਮਨ ਭਟਕਦਾ ਹੋਇਆ ਹੈ ਜਿਹੜਾ ਇਹ ਓਮਕਾਰ ਪਦੋ ਹੋਇਆ ਹੈ ਓਮਕ ਕਰ ਓਮਕ ਪਾਠ ਦੇ
1: ਸਵੈ ਪੜਚੋਲ ਕਰਨੀ ਹੈ ਸਾਡੇ ਮਨ ਦੀ ਅਵਸਥਾ ਕਿੱਥੇ ਟਿਕੀ ਹੈ ਸਾਡੇ ਮਨ ਦੇ ਅੰਦਰ ਪ੍ਰਭੂ ਪਰਮੇਸ਼ਰ ਜੀ ਨੂੰ ਮਿਲਣ ਵਾਸਤੇ ਕਿੰਨੀ ਕੁ ਚਾਹਤ ਪੈਦਾ ਹੋਈ ਹੈ ਕਿੰਨੀਆਂ ਕੁ ਬੇਨਤੀਆਂ ਪ੍ਰਭੂ ਪਰਮੇਸ਼ਰ ਜੀ ਨੂੰ ਪ੍ਰਾਪਤ ਕਰਨ ਵਾਸਤੇ ਕਰਦੇ ਹਾਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਇਸ ਪ੍ਰਕਾਰ ਸਾਧ ਸੰਗਤ ਜੀ ਇਹ ਅਵਸਥਾ ਦੇ ਹਿਸਾਬ ਦੇ ਨਾਲ ਉਪਦੇਸ਼ ਹੈ ਜਿਹੋ ਜਿਹੋ ਜੀ ਅਵਸਥਾ ਉਹੋ ਜਿਹਾ ਉਪਦੇਸ਼ ਸੋ ਮਹਾਰਾਜ ਵਿਸ਼ੇ ਰਸਾਂ ਦੇ ਵਿੱਚ ਐਸਾ ਮਨ ਪ੍ਰਾਇਣ ਹੋਇਆ ਹੈ ਮਨ ਦੇ ਅੰਦਰ ਕਿੱਥੋਂ ਚਾਹ ਪੈਦਾ ਹੋਣੀ ਹੈ ਪ੍ਰਭੂ ਪਰਮੇਸ਼ਰ ਜੀ ਦੇ ਨਾਲ ਮਿਲਣੇ ਦੀ ਚਾਹਤ ਹੀ ਨਹੀਂ ਉਪਜੀ ਹੈ ਜੀਓ ਵਿਸ਼ਰਾਮ ਦੇ ਕਰਕੇ ਹਜ਼ੂਰ ਵਚਨ ਫਰਮਾਉਂਦੇ ਹਨ
2: ਰਾਗੁਨ ਮਾਈ ਮੋਹ ਆਈ
1: ਫਿਰ ਸਿੱਖ ਵੱਲੋਂ ਬੇਨਤੀ ਹੈ ਮਹਾਰਾਜ ਇਹ ਜਿਹੜੀ ਤ੍ਰੈਗੁਣ ਆਤਮਿਕ ਮਾਇਆ ਹੈ ਨਾ ਰਜੋ ਗੁਣ ਤਮੋ ਗੁਣ ਸਤੋ ਗੁਣ ਤਿੰਨਾਂ ਵਾਲੀ ਮਾਇਆ ਇਹ ਜਿਹੜੀ ਮਾਇਆ ਹੈ ਤ੍ਰੈਗੁਣ ਮਾਈ ਮੋਹ ਆਈ ਮਾਈ ਦਾ ਅਰਥ ਹੈ ਮਾਇਆ ਮਹਾਰਾਜ ਇਸ ਨੇ ਸਾਡੇ ਮਨ ਨੂੰ ਮੋਹਿਆ ਹੀ ਮੋਹ ਲਿਆ ਹੋਇਆ ਹੈ ਇਹ ਸੰਪਰਦਾਈ ਪੁਰਾਤਨ ਪਾਠ ਹੈ ਦਮਦਮਾ ਸਾਹਿਬ ਵਾਲਾ ਮੋਹਿਆ ਹੀ ਤੇ ਸਾਧ ਸੰਗਤ ਜਿਹੜੇ ਪਾਦਸ਼ੀਦ ਪਾਵਨ ਸਰੂਪਾਂ ਦੇ ਅੰਦਰ ਪਾਠ ਛਪਦੇ ਨੇ ਉਹ ਪਾਠ ਛਪਦੇ ਨੇ ਮੋਹ ਆਈ ਮਹਾਰਾਜ ਇਹ ਜਿਹੜੀ ਤ੍ਰੈਗੁਣ ਆਤਮਿਕ ਮਾਇਆ ਤਿੰਨਾਂ ਗੁਣਾਂ ਵਾਲੀ ਹੈ ਇਹ ਮੈਨੂੰ ਮੋਹਣ ਵਾਸਤੇ ਆਈ ਹੈ ਮੋਹ ਆਈ ਦਾ ਅਰਥ ਬਣੇਗਾ ਮੋਹ ਆਈ ਮੋਹਣ ਵਾਸਤੇ ਆਈ ਹੈ ਤੇ ਮੋਹ ਆਈ ਮਹਾਰਾਜ ਇਸ ਨੇ ਸਾਨੂੰ ਮੋਹ ਲਿਆ ਹੋਇਆ ਹੈ
2: ਵੇਦਨ ਕਾਹੇ
1: ਮਹਾਰਾਜ ਇਹ ਆਪਣੇ ਮਨ ਦੀ ਵੇਦਨਾ ਆਪਣੇ ਮਨ ਦੀ ਪੀੜਾ ਆਪਣੇ ਮਨ ਦਾ ਜਿਹੜਾ ਦੁੱਖ ਹੈ ਕਿਸ ਨੂੰ ਜਾ ਕਰਕੇ ਕਹੀਏ ਇਸ ਦੁੱਖ ਨੂੰ ਇਸ ਵੇਦਨਾ ਨੂੰ ਦੂਰ ਕਰਨ ਵਾਲਾ ਕੋਈ ਨਜ਼ਰ ਨਹੀਂ ਆਉਂਦਾ ਜਦੋਂ ਇਸ ਪ੍ਰਕਾਰ ਬੇਨਤੀ ਕੀਤੀ ਤੇ ਹਜ਼ੂਰ ਇਹਨਾਂ ਹੀ ਬਚਨਾਂ ਦੁਆਰਾ ਉਪਦੇਸ਼ ਫਰਮਾਉਂਦੇ ਹਨ
2: ਗੁਣ ਮਾਈ ਮੋਹ ਆਈ
1: ਸ਼ੁਰੂ ਤੋਂ ਪੜਦੇ ਹੋ ਜੀ
2: ਮਨ ਘਨਾ ਭ੍ਰਮਾ ਬਨਾ
1: ਹੇ ਪ੍ਰਾਣੀ ਹੇ ਜੀਵ ਜਿਹੜਾ ਤੇਰਾ ਮਨ ਹੈ ਨਾ ਇਹ ਘਨਾ ਹੈ ਸੰਘਣੇ ਜੰਗਲ ਦੇ ਅੰਦਰ ਵਿਸ਼ੇ ਵਿਕਾਰਾਂ ਦੇ ਜੰਗਲ ਦੇ ਅੰਦਰ ਬਹੁਤਾ ਹੀ ਜ਼ਿਆਦਾ ਭਰਮ ਰਿਹਾ ਹੈ
2: ਰਸ ਚਾਲਾ
1: ਇਸ ਕਰਕੇ ਵਿਸ਼ੇ ਪ੍ਰਾਇਣ ਹੋਣੇ ਕਰਕੇ ਜਿਹੜਾ ਤੇਰਾ ਮਨ ਹੈ ਪਰਮੇਸ਼ਰ ਜੀ ਦੇ ਰਸ ਵਿੱਚ ਪ੍ਰੇਮ ਦੇ ਵਿੱਚ ਮਸਤ ਹੋ ਕਰਕੇ ਪ੍ਰੇਮਾ ਭਗਤੀ ਦੇ ਮਾਰਗ ਦੇ ਉੱਪਰ ਨਹੀਂ ਚੱਲਿਆ ਹੈ।
2: ਮਿਲਵੇ ਕੀ ਚਾਹ
1: ਹੇ ਜੀਵ, ਜੇ ਬਚਣਾ ਚਾਹੁੰਦਾ ਇਹਨਾਂ ਵਿਕਾਰਾਂ ਤੋਂ, ਜੇਕਰ ਬਚਣਾ ਚਾਹੁੰਦਾ ਹੈ ਇਸ ਮਾਇਆ ਦੇ ਮੂੰਹ ਤੋਂ, ਪ੍ਰਭੂ ਪਰਮੇਸ਼ਰ ਜੀ ਦੇ ਮਿਲਣੇ ਦੀ ਚਾਹਤ, ਮਿਲਣੇ ਦੀ ਉਮੰਗ ਆਪਣੇ ਮਨ ਦੇ ਅੰਦਰ ਪੈਦਾ ਕਰ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ। ਸੋ ਇਸ ਪ੍ਰਕਾਰ ਹਜ਼ੂਰ ਫਰਮਾਉਂਦੇ ਨੇ ਇਹ ਤਿੰਨਾਂ ਗੁਣਾਂ ਵਾਲੀ ਜਿਹੜੀ ਮਾਇਆ ਹੈ ਨਾ, ਰਜੋ ਗੁਣ, ਤਮੋ ਗੁਣ, ਸਤੋ ਗੁਣ, ਇਹ ਤਿੰਨ ਗੁਣ ਨੇ ਮਾਇਆ ਦੇ। ਮੋਹ ਆਈ, ਇਸ ਮਾਇਆ ਨੇ ਤੇਰੇ ਮਨ ਨੂੰ ਮੋਹ ਲਿਆ ਹੋਇਆ ਹੈ। ਤੇ ਜਗਿਆਸੂ ਵੱਲੋਂ ਬੇਨਤੀ ਹੈ, ਮਹਾਰਾਜ ਮੈਂ ਆਪਣੇ ਮਨ ਦੀ ਵੇਦਨਾ, ਮਨ ਦੀ ਪੀੜਾ, ਮਨ ਦਾ ਦੁੱਖ ਕਿਸ ਦੇ ਅੱਗੇ ਜਾ ਕਰਕੇ ਆਖਾਂ। ਇਸ ਪ੍ਰਕਾਰ ਜਦੋਂ ਬੇਨਤੀ ਕੀਤੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪੁੱਛਦੇ ਨੇ, ਭਾਈ ਇਸ ਮਨ ਨੂੰ ਵਿਸ਼ਿਆਂ ਵੱਲੋਂ ਰੋਕਣ ਵਾਸਤੇ, ਵਾਹਿਗੁਰੂ ਜੀ ਦੀ ਬੰਦਗੀ ਦੇ ਵਿੱਚ ਲਾਉਣ ਵਾਸਤੇ ਕੋਈ ਯਤਨ ਵੀ ਕੀਤਾ ਹੈ? ਫਿਰ ਜਗਿਆਸੂ ਵੱਲੋਂ ਬੇਨਤੀ ਹੈ, ਜਗਿਆਸੂ ਦੀ ਬੇਨਤੀ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਕੇ ਆਪਣੇ ਬਚਨਾਂ ਦੇ ਵਿੱਚ ਉਚਾਰਦੇ ਨੇ। ਜਗਿਆਸੂ ਬੇਨਤੀ ਕਰਦਾ, ਮਹਾਰਾਜ ਹੋਰ ਜਿੰਨੇ ਵੀ ਯਤਨ ਕੀਤੇ ਜਾ ਸਕਦੇ ਸਨ ਸਗਰ ਕੀਏ, ਉਹ ਸਾਰੇ ਯਤਨ ਕਰਕੇ ਦੇਖ ਲਏ ਨੇ, ਜਲ ਧਾਰੀ ਵੀ ਕਰਕੇ ਦੇਖ ਲਏ ਨੇ, ਜੰਗਲਾਂ ਵਿੱਚ ਨਿਵਾਸ ਕਰਕੇ ਦੇਖ ਲਿਆ, ਦਿਗੰਬਰ ਰਹਿ ਕੇ ਵੀ ਦੇਖ ਲਿਆ ਮਹਾਰਾਜ, ਇਸੇ ਪ੍ਰਕਾਰ ਤੀਰਥਾਂ ਤੇ ਇਸ਼ਨਾਨ ਕਰਕੇ ਵੀ, ਨਦੀਆਂ ਦਰਿਆਵਾਂ ਦੇ ਉੱਪਰ ਨਹਾ ਕੇ ਵੀ ਦੇਖ ਲਿਆ, ਜਿੰਨੇ ਕੋ ਪਾਪ ਕਰਮ ਕਾਂਡ ਦੇ

0: ਇਹ ਮੇਰੇ ਮਨ ਤੋਂ ਪ੍ਰਭੂ ਪਰਮੇਸ਼ਰ ਜੀ ਦੇ ਵਿਛੋੜੇ ਦੇ ਦੁੱਖ ਨੂੰ ਲਾਹ ਨਹੀਂ ਸਕੇ। ਮੇਰੇ ਮਨ ਦੇ ਉੱਪਰ ਜਿਹੜਾ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦਾ ਗਲਬਾ ਪਿਆ ਹੋਇਆ ਨਾ, ਤੇ ਜਿਹੜੇ ਇਹ ਵਿਕਾਰ ਮੈਨੂੰ ਬਹੁਤਾ ਦੁਖੀ ਕਰਕੇ ਰੱਖਦੇ ਨੇ, ਇਹ ਸਾਰੇ ਸਾਧਨ ਮੇਰੇ ਮਨ ਦੇ ਦੁੱਖਾਂ ਨੂੰ ਨਹੀਂ ਲਾ ਸਕੇ ਹਨ।
1: ਸ਼ਰਨ ਸਾਧੂ ਨਾਨਕਾ
0: ਨਾਨਕਾ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਨ ਕਰਨਾ ਕਰਦੇ ਨੇ, ਭਾਈ ਜੇਕਰ ਇਹਨਾਂ ਵਿਕਾਰਾਂ ਦੇ ਗਲਬੇ ਨੂੰ ਗਲ ਚੋਂ ਲਾਉਣਾ ਚਾਹੁੰਦਾ ਨਾ, ਵਿਕਾਰਾਂ ਦੇ ਦੁੱਖ ਤੋਂ ਬਚਣਾ ਚਾਹੁੰਦਾ ਨਾ, ਪਰਮੇਸ਼ਰ ਜੀ ਦੇ ਵਿਛੋੜੇ ਦੇ ਦੁੱਖ ਨੂੰ ਜੇਕਰ ਮੇਟਣਾ ਚਾਹੁੰਦਾ ਹੈ, ਭਜ ਸਰਨ ਸਾਧੂ ਨਾਨਕਾ। ਹਜ਼ੂਰ ਫਰਮਾਉਂਦੇ ਨੇ ਭਾਈ ਸਾਧੂ ਜਨਾਂ ਦੀ ਸੰਤ ਜਨਾਂ ਦੇ ਚਰਨਾਂ ਦੀ ਸ਼ਰਨ ਵਿੱਚ ਪੈ ਕਰਕੇ ਭਜ ਪਰਮੇਸ਼ਰ ਜੀ ਦੇ ਨਾਮ ਦਾ ਭਜਨ ਕਰ। ਇਸੇ ਪ੍ਰਕਾਰ
1: ਭਜ ਸ਼ਰਨ ਸਾਧੂ ਨਾਨਕਾ।
0: ਸਾਧ ਸੰਗਤ ਜੀ, ਦੂਸਰਾ ਪਾਠ ਕੇਵਲ ਤਾਂ ਕੇਵਲ ਅਰਥ ਮਾਤਰ ਵਾਸਤੇ ਹੈ, ਸ਼ੁੱਧ ਪਾਠ ਪਹਿਲਾ ਹੀ ਹੈ ਭਜ ਪੋਲਾ ਪਾਠ, ਅਰਥ ਵਾਸਤੇ ਦੂਸਰਾ ਪਾਠ ਕੀਤਾ ਜਾਂਦਾ ਭਜ ਸਰਨ ਸਾਧੂ ਨਾਨਕਾ। ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਦੇਰੀ ਨਾ ਕਰ, ਭੱਜ ਕੇ ਸਾਧੂਆਂ ਦੇ ਚਰਨਾਂ ਦੀ ਸ਼ਰਨ ਵਿੱਚ ਪੈ ਜਾ। ਸਾਧੂ ਕਿਹੜੇ ਨੇ? ਸਾਧ ਨਾਮ ਨਿਰਮਲ ਤਾਕੇ ਕਰਮ। ਸਾਧੂ ਉਹ ਨੇ ਗੁਰਮੁਖ ਸਾਧ ਅਸਾਧ ਸਾਧ ਵਿਖਾਣੀ ਹੈ, ਜਿਨ੍ਹਾਂ ਨੂੰ ਆਉਂਦੇ ਜਾਂਦੇ ਸਾਹਾਂ ਦੇ ਨਾਲ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਕਦੇ ਭੁੱਲਦਾ ਨਹੀਂ ਨਾ, ਭਾਈ ਉਹਨਾਂ ਦੀ ਸ਼ਰਨ ਵਿੱਚ ਪੈ ਕਰਕੇ ਅੰਮ੍ਰਿਤ ਨਾਮ ਦਾ ਭਜਨ ਕਰ।
1: ਗੁਣ ਗੋਬਿੰਦ ਹੈ ਗਾਹੇ,
0: ਭਾਈ ਮਿਲ ਕਰਕੇ ਸੰਤ ਜਨਾਂ ਦੇ ਨਾਲ ਸਤ ਸੰਗਤ ਦੇ ਨਾਲ ਗੋਬਿੰਦ, ਜੋ ਗੋ ਇੰਦਰੀਆਂ ਦੇ ਬਿੰਦ ਪਾਲਣਾ ਕਰਨੇ ਵਾਲੇ ਪਰਮੇਸ਼ਰ ਜੀ ਨੇ ਨਾ, ਤੇ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਹੇ ਗਾਇਨ ਕਰਨੇ ਵਾਲਾ ਹੋ ਕਰਕੇ ਗਾਇਨ ਕਰਦਾ ਰਹਿ। ਜਿਵੇਂ ਜਿਵੇਂ ਵਾਹਿਗੁਰੂ ਜੀ ਦੇ ਗੁਣ ਗਾਇਨ ਕਰੇਗਾ ਨਾ, ਤੇਰੇ ਮਨ ਤੋਂ ਪਾਪਾਂ ਤੇ ਵਿਕਾਰਾਂ ਦੀ ਮੈਲ ਉਤਰਦੀ ਜਾਵੇਗੀ। ਗੁਣ ਗਾਵਤ ਤੇਰੀ ਉਤਰਸ ਮੈਲ, ਮਹਾਪੁਨੀਤ ਭਾਏ ਸੁਖ ਸੈਲ। ਜਿਵੇਂ ਜਿਵੇਂ ਮਨ ਦੀ ਮੈਲ ਲੱਥੇਗੀ, ਤੇਵੇਂ ਤੇਵੇਂ ਬੰਦਗੀ ਦਾ ਪਿਆਰ ਵਧੇਗਾ। ਜਿਵੇਂ ਜਿਵੇਂ ਪਿਆਰ ਸਹਿਤ ਬੰਦਗੀ ਕਰੇਗਾ, ਤੇਵੇਂ ਤੇਵੇਂ ਵਿਕਾਰਾਂ ਤੋਂ ਛੁੱਟ ਜਾਵੇਗਾ। ਭਾਈ ਇਸ ਕਰਕੇ ਜੇ ਵਿਕਾਰਾਂ ਤੋਂ ਛੁੱਟਣਾ ਚਾਹੁੰਦਾ ਹੈ, ਸੰਤ ਜਨਾਂ ਦੀ ਸੰਗਤ ਦੇ ਨਾਲ ਮਿਲ ਕਰਕੇ ਵਾਹਿਗੁਰੂ ਜੀ ਦੇ ਗੁਣ ਗਾਇਨ ਕਰ, ਭਜਨ ਕਰਨਾ ਕਰ, ਵਿਕਾਰਾਂ ਤੋਂ ਬੰਦ ਖਲਾਸੀ ਹੋ ਜਾਵੇਗੀ, ਪਰਮੇਸ਼ਰ ਜੀ ਦੇ ਵਿਛੋੜੇ ਦਾ ਦੁੱਖ ਮਿਟ ਜਾਵੇਗਾ, ਵਿਕਾਰਾਂ ਦੇ ਵਿਛੋੜੇ ਦਾ ਵੀ ਦੁੱਖ ਤੇਰਾ

0: ਰਾਜ ਤੇ ਇਸ ਪ੍ਰਭੂ ਜੀ ਦੀ ਵਡਿਆਈ ਕਿੰਨੀ ਕੁ ਚੰਗੀ ਹੈ, ਕਿਰਪਾ ਕਰਕੇ ਦੱਸੋ। ਤਾਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਮਲਾਰ ਰਾਗ ਦੇ ਅੰਦਰ ਫਰਮਾਉਂਦੇ ਹਨ,
1: ਹੇ
0: ਭਾਈ ਪ੍ਰਿਯ ਕੀ, ਜੋ ਪ੍ਰਿਯ ਪਿਆਰੇ ਪਤੀ ਪਰਮੇਸ਼ਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਨਾ, ਜੋ ਪਰਮ ਪ੍ਰੇਮ ਦੇ ਆਸਪਦ ਰੂਪ ਨੇ, ਤੇ ਇਸ ਪਰਮੇਸ਼ਰ ਜੀ ਦੀ ਸੋਭ ਜਿਹੜੀ ਸੋਭਾ ਹੈ, ਜਿਹੜੀ ਵਡਿਆਈ ਹੈ, ਸੁਹਾਵਣੀ ਨੀਕੀ, ਨੀਕੀ ਦਾ ਅਰਥ ਹੈ ਚੰਗੀ। ਪਰਮੇਸ਼ਰ ਜੀ ਦੀ ਸੋਭਾ ਬੜੀ ਸੁਹਾਵਣੀ ਹੈ, ਬੜੀ ਚੰਗੀ ਹੈ, ਅਤਿਅੰਤ ਪਿਆਰੀ ਹੈ। ਮਹਾਰਾਜ ਇਸ ਨੂੰ ਆਪ ਹੀ ਸੁਹਾਵਣੀ ਕਹਿੰਦੇ ਹੋ ਜਾਂ ਹੋਰ ਵੀ ਕੋਈ ਗਾਉਂਦਾ ਹੈ? ਤੇ ਮਹਾਰਾਜ ਜੀ ਬਚਨ ਕਰਦੇ ਨੇ, ਭਾਈ ਬਹੁਤ ਗਾਉਂਦੇ ਨੇ। ਮਹਾਰਾਜ ਕੁਝ ਕੁ ਦਾ ਨਾਮ ਲੈ ਕੇ ਦੱਸੋ ਕੌਣ ਕੌਣ ਗਾਉਂਦੇ ਨੇ। ਤੇ ਮਹਾਰਾਜ ਜੀ ਬਚਨ ਕਰਦੇ ਨੇ, ਭਾਈ ਹਾਹਾ ਹੂਹੂ ਗੰਧਰਵ ਅਪਸਰਾ, ਜਿਹੜਾ ਹਾਹਾ ਨਾਮ ਦਾ ਗੰਧਰਵ ਹੋਇਆ ਨਾ, ਉਹ ਵੀ ਵਾਹਿਗੁਰੂ ਜੀ ਦੇ ਗੁਣਾਂ ਨੂੰ ਰਾਗ ਵਿੱਚ ਪਾ ਕਰਕੇ ਰਾਗ ਦੁਆਰਾ ਗਾਇਨ ਕਰਦਾ। ਜਿਹੜਾ ਹੂਹੂ ਨਾਮ ਦਾ ਗੰਧਰਵ ਹੋਇਆ ਹੈ, ਉਹ ਗੰਧਰਵ ਵੀ ਵਾਹਿਗੁਰੂ ਜੀ ਦੇ ਨਾਮ ਨੂੰ ਗਾਇਨ ਕਰਦਾ। ਸਾਧ ਸੰਗਤ ਜੀ ਜਿਵੇਂ ਸੱਤ ਸਰਾਂ ਹੁੰਦੀਆਂ ਨੇ ਨਾ, ਤੇ ਜਿਹੜੇ ਰਾਗਾਂ ਦੇ ਗਵਈਏ ਨੇ ਪਹਿਲਾਂ ਸੁਰ ਸਾਧਨਾ ਕਰਦੇ ਨੇ, ਸਾ ਸੁਰ ਨੂੰ ਦਬਾ ਕਰਕੇ ਉਸ ਦੇ ਨਾਲ ਗਲੇ ਦੀ ਸਵਰ ਉਸ ਦੇ ਨਾਲ ਮਿਲਾ ਕਰਕੇ ਲੰਬੀ ਆਵਾਜ਼ ਵਿੱਚ ਬੋਲਦੇ ਨੇ ਸਾ। ਇਸ ਪ੍ਰਕਾਰ ਲੰਬੀ ਆਵਾਜ਼ ਦੇ ਨਾਲ ਸੁਰ ਸਾਧਨਾ ਕਰਦੇ ਨੇ। ਪਰ ਇਹ ਜਿਹੜੇ ਹਾਹਾ ਤੇ ਹੂਹੂ ਗੰਧਰਵ ਸੀ ਨਾ, ਇਹਨਾਂ ਦੀ ਸੁਰ ਸਾਧਨਾ ਕਰਨ ਦਾ ਤਰੀਕਾ ਵੱਖਰਾ ਸੀ। ਇਹ ਸਾ ਦੀ ਬਜਾਏ ਹਾ ਦੀ ਸੁਰ ਸਾਧਨਾ ਕਰਿਆ ਕਰਦਾ ਸੀ, ਹਾ ਲੰਬੀ ਸੁਰ ਲਾ ਕਰਕੇ ਹਾ ਦੀ ਸਾਧਨਾ ਕਰਨੀ, ਇਸ ਕਰਕੇ ਇਸ ਦਾ ਨਾਮ ਹਾਹਾ ਪੈ ਗਿਆ। ਇਹ ਹਾ ਹਾ ਦੀ ਸਾਧਨਾ ਕਰਦਾ। ਜਿਹੜਾ ਦੂਸਰਾ ਗੰਧਰਵ ਸੀ ਉਹ ਹੂ ਹੂ ਦੀ ਲੰਬੀ ਆਵਾਜ਼ ਲੈ ਕਰਕੇ ਸੁਰ ਸਾਧਨਾ ਕਰਦਾ ਸੀ, ਹੂ ਹੂ ਦੀ ਆਵਾਜ਼ ਲੈਂਦਾ ਸੀ, ਉਸ ਦਾ ਨਾਮ ਹੂ ਹੂ ਹੋ ਗਿਆ। ਜਿਹੜੇ ਦੇਵਤਿਆਂ ਦੇ ਰਾਗੀ ਹੁੰਦੇ ਨੇ ਨਾ, ਦੇਵਤਿਆਂ ਦੀ ਸਭਾ ਦੇ ਵਿੱਚ ਰਾਗ ਗਾਇਨ ਕਰਕੇ ਸੁਣਾਉਂਦੇ ਨੇ, ਉਹਨਾਂ ਦੀ ਸੰਗਿਆ ਗੰਧਰਵ ਹੁੰਦੀ ਹੈ। ਇਹ ਵੀ ਰਾਗਿਆਂ ਦੀ ਵਾਹਿਗੁਰੂ, ਇਹ ਵੀ ਦੇਵਤਿਆਂ ਦੀ ਹੀ ਇੱਕ ਸ਼੍ਰੇਣੀ ਕਹਿ ਲਈਏ, ਦੇਵਤਿਆਂ ਦਾ ਹੀ ਇੱਕ ਪ੍ਰਕਾਰ ਹੋਇਆ ਕਰਦਾ। ਇਸ ਪ੍ਰਕਾਰ ਹਾਹਾ ਹੂਹੂ ਨਾਮ ਦੇ ਜਿਹੜੇ ਗੰਧਰਵ ਨੇ, ਉਹ ਵੀ ਵਾਹਿਗੁਰੂ ਜੀ ਦੀ ਸ਼ੋਭਨੀਕ ਸੁਹਾਵਣੀ ਚੰਗੀ ਸੋਭਾ ਨੂੰ ਗਾਇਨ ਕਰਦੇ ਨੇ। ਜਿਹੜੀਆਂ ਸਵਰਗ ਦੀਆਂ ਅਪਸ਼ਰਾਵਾਂ ਨੇ, ਉਹ ਵੀ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਇਨ ਕਰਦੀਆਂ ਨੇ। ਗਾਵਨ ਤੁਦਨੋ ਪਾਉਣ ਪਾਣੀ ਬੈ ਸੰਤਰ, ਸਤਿਗੁਰੂ ਜੀ ਨੇ ਬਚਨ ਕੀਤਾ ਨਾ ਸੋਦਰ ਦੇ ਅੰਦਰ। ਇਸੇ ਪ੍ਰਕਾਰ ਗਾਵਨ ਮੋਹਨੀਆ ਮਨ ਮੋਹਨ ਸੁਰਗਾ ਮਛ ਪਏ ਆਲੇ, ਸੁਰਗ ਮਾਤ ਲੋਕ ਪਾਤਾਲ ਲੋਕ ਦੇ ਸਾਰੇ ਜੀਵ ਗਾਉਂਦੇ ਨੇ, ਤੇ ਮਨ ਨੂੰ ਮੋਹ ਲੈਣ ਵਾਲੀਆਂ ਸੁੰਦਰ ਇਸਤਰੀਆਂ ਪਸ਼ਰਾਵਾਂ ਵੀ ਪਰਮੇਸ਼ਰ ਜੀ ਦੇ ਗੁਣਾਂ ਨੂੰ ਗਾਉਂਦੀਆਂ ਹਨ।
1: ਮੰਗਲ ਰਸ ਗਾਵਨੀ ਨੀਕੀ,
0: ਭਾਈ ਇਸ ਪ੍ਰਕਾਰ ਗਾਵਨੀ ਨੀਕੀ, ਜਿਨ੍ਹਾਂ ਪਸ਼ਰਾਵਾਂ ਦੀ ਗਾਵਣ ਦੀ ਰੀਤੀ ਬੜੀ ਚੰਗੀ ਹੈ, ਜਿਨ੍ਹਾਂ ਗੰਧਰਵਾਂ ਦੇ ਗਾਵਣ ਦੀ ਰੀਤੀ ਬੜੀ ਚੰਗੀ ਹੈ, ਆਨੰਦਦਾਇਕ ਪਰਮੇਸ਼ਰ ਜੀ ਦੇ ਰਸਦਾਇਕ ਗੁਣਾਂ ਨੂੰ ਗਾਇਨ ਵਾਲੇ ਉਹ ਕਰਕੇ ਗਾਉਂਦੇ ਨੇ। ਗੰਧਰਵ ਵੀ ਗਾਉਂਦੇ ਨੇ, ਅਪਸ਼ਰਾਵਾਂ ਵੀ ਗਾਉਂਦੀਆਂ ਨੇ, ਤੇ ਬੜੇ ਆਨੰਦ ਦੇ ਸਹਿਤ, ਮੰਗਲ ਦੇ ਸਹਿਤ ਰਸੀਏ ਉਹ ਕਰਕੇ ਨਾ, ਤੇ ਰਸ ਲੈ ਲੈ ਕਰਕੇ ਵਾਹਿਗੁਰੂ ਜੀ ਦੇ ਨਾਮ ਦੀ ਸੋਭਾ ਨੂੰ ਗਾਇਨ ਕਰਦੇ ਹਨ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ ਜੀ, ਮਹਾਰਾਜ ਸਵਰਗ ਦੇ ਵਾਸੀਆਂ ਤੋਂ ਇਲਾਵਾ, ਗੰਧਰਵਾਂ ਤੇ ਪਸ਼ਰਾਵਾਂ ਤੋਂ ਇਲਾਵਾ ਹੋਰ ਕੌਣ ਗਾਉਣ ਗਾਉਂਦੇ ਨੇ? ਹਜ਼ੂਰ ਫਰਮਾਉਂਦੇ ਭਾਈ ਬੇਅੰਤ ਗਾਉਂਦੇ ਨੇ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ ਨਾ ਸਾਧ ਸੰਗਤ ਜੀ, ਅਸੰਖ ਜਾਪ ਅਸੰਖ, ਜਿੱਥੇ ਸੰਖਿਆ ਮੁੱਕ ਜਾਵੇ, ਜਿੱਥੇ ਕੋਈ ਗਿਣਤੀ ਨਾ ਰਹਿ ਜਾਵੇ, ਇਕਾਈ ਦਹਾਈ ਸੈਂਕੜਾ ਹਜ਼ਾਰ ਦਹਿ ਹਜ਼ਾਰ ਲੱਖ ਦਹਿ ਲੱਖ ਕਰੋੜ ਦਹਿ ਕਰੋੜ ਅਰਬ ਦਹਿ ਅਰਬ ਖਰਬ ਦਹਿ ਖਰਬ ਨੀਲ ਦਹਿ ਨੀਲ ਪਦਮ ਦਹਿ ਪਦਮ ਫਿਰ ਸੰਖ ਦਹਿ ਸੰਖ, ਉੱਨੀ ਅੰਕੜੇ ਹੋ ਗਏ ਫਿਰ ਅੱਗੇ ਅਸੰਖ, ਉੱਨੀ ਅੰਕੜਿਆਂ ਤੇ ਆ ਕੇ ਗਿਣਤੀ ਮੁੱਕ ਜਾਂਦੀ ਹੈ, ਤੇ ਜਿੱਥੇ ਕੋਈ ਸੰਖਿਆ ਨਾ ਰਹਿ ਜਾਵੇ, ਅਣਗਿਣਤ ਹੋ ਜਾਵੇ, ਫਿਰ ਕਿਹਾ ਜਾਂਦਾ ਅਸੰਖ, ਕੋਈ ਗਿਣਤੀ ਨਹੀਂ, ਕੋਈ ਸੰਖਿਆ ਨਹੀਂ। ਉਹ ਬੇਸ਼ੁਮਾਰ ਨੇ, ਕਿੰਨੇ ਕਿੰਨੇ ਉਹਨਾਂ ਦੀ ਕੋਈ ਗਿਣਤੀ ਮਿਣਤੀ ਕਿਸੇ ਪ੍ਰਕਾਰ ਕੋਈ ਗਿਣ ਨਹੀਂ ਸਕਦਾ। ਸੋ ਹਜ਼ੂਰ ਫਰਮਾਉਂਦੇ ਨੇ ਅਸੰਖ, ਜਿਨ੍ਹਾਂ ਦੀ ਕੋਈ ਸੰਖਿਆ ਨਹੀਂ, ਕੋਈ ਗਿਣਤੀ ਗਿਣੀ ਨਹੀਂ ਸਕਦਾ, ਇੰਨੇ ਅਸੰਖਾ ਜੀਵ ਜਪ ਵਾਹਿਗੁਰੂ ਜੀ ਦੇ ਜਪ ਨੂੰ ਕਰਦੇ ਨੇ, ਨਾਮ ਦਾ ਜਪ ਕਰਦੇ ਨੇ। ਅਸੰਖ ਭਾਵ, ਭਾਵ ਦਾ ਅਰਥ ਹੈ ਪ੍ਰੇਮ, ਅਸੰਖਾਂ ਹੀ ਬੇਸ਼ੁਮਾਰ ਅਣਗਿਣਤ ਜੀਵ ਇਸ ਦੇ ਨਾਲ ਪ੍ਰੇਮ ਕਰਦੇ ਨੇ। ਇਸੇ ਪ੍ਰਕਾਰ ਅਸੰਖ ਜਪ, ਅਸੰਖ ਭਾਵ, ਅਸੰਖ ਪੂਜਾ, ਅਸੰਖ ਤਪਤਾਉ, ਅਸੰਖਾਂ ਹੀ ਪੂਜਨ ਕਰਨ ਵਾਲੇ ਨੇ, ਅਸੰਖ ਹੀ ਇਸ ਦੀ ਤਪੱਸਿਆ ਕਰਨ ਵਾਲੇ ਨੇ। ਹਜ਼ੂਰ ਫਰਮਾਉਂਦੇ ਭਾਈ ਗਿਣਤੀ ਤੇ ਕੋਈ ਨਹੀਂ, ਮਹਾਰਾਜ ਪੁਸ਼ਪ ਦਾ ਨਾਮ ਲੈ ਕਰਕੇ ਦੱਸੋ ਸਾਡੇ ਹਿਰਦੇ ਵਿੱਚ ਉਹ ਮੰਗ ਪੈਦਾ ਹੋਵੇ, ਚਾਹਤ ਪੈਦਾ ਹੋਵੇ ਕਿ ਉਹ ਗਾਉਂਦੇ ਨੇ ਤੇ ਅਸੀਂ ਵੀ ਗਾਈਏ। ਤੇ ਹਜ਼ੂਰ ਬਚਨ ਕਰਦੇ ਨੇ ਗੁਣਾਗੇ ਭਾਈ, ਜਿਹੜੇ ਗੁਣਾਂ ਨੂੰ ਗ੍ਰਹਿਣ ਕਰਨ ਵਾਲੇ ਮਹਾਤਮਾ ਨੇ ਨਾ, ਇਹ ਲਲਿਤ ਧੁਨਿਤ ਸੁੰਦਰ ਧੁਨੀ ਦੇ ਨਾਲ ਪਰਮੇਸ਼ਰ ਜੀ ਦੇ ਗੁਣਾਂ ਨੂੰ ਧੁਨਿਤ ਉਚਾਰਦੇ ਹਨ, ਬੇਅੰਤ ਬੇਅੰਤ ਗੁਣਾਂ ਨੂੰ ਗਾਉਂਦੇ ਹਨ।
1: ਬਹੁਵਿਧ ਰੂਪ ਦਿਖਾਵਨੀ ਨੀਕੀ,
0: ਇਸ ਪ੍ਰਕਾਰ ਬਹੁਤ ਵਿਧੀਆਂ ਦੇ ਨਾਲ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਸੁੰਦਰ ਮਹਿਮਾ ਨੂੰ ਕਰਦੇ ਨੇ। ਰੂਪ ਦਿਖਾਵਨੀ ਨੀਕੀ, ਜਿਹੜੀ ਵਾਹਿਗੁਰੂ ਜੀ ਦੀ ਮਹਿਮਾ ਹੈ ਨਾ, ਵਾਹਿਗੁਰੂ ਜੀ ਦੇ ਚੰਗੇ ਸਰੂਪ ਨੂੰ ਭਲੇ ਸਰੂਪ ਨੂੰ ਦਿਖਾਉਣ ਵਾਲੀ ਹੈ, ਵਾਹਿਗੁਰੂ ਜੀ ਦੇ ਦਰਸ਼ਨ ਕਰਵਾਉਣ ਵਾਲੀ ਉਪਮਾ ਵਾਹਿਗੁਰੂ ਜੀ ਦੇ ਸੰਤ ਜਨ ਕਰਦੇ ਹਨ। ਮਹਾਰਾਜ ਹੋਰ ਕੌਣ ਕੌਣ ਗਾਇਨ ਕਰਦੇ ਨੇ, ਹਜ਼ੂਰ ਬਚਨ ਕਰਨਾ ਕਰਦੇ ਨੇ ਭਾਈ ਗਿਰ, ਜਿਹੜੇ ਪਹਾੜ ਨੇ ਨਾ ਇਹ ਵੀ ਵਾਹਿਗੁਰੂ ਜੀ ਦੇ ਗੁਣ ਗਾਉਂਦੇ ਨੇ, ਤਰ ਜਿਹੜੇ ਦਰਖਤ ਨੇ ਨਾ ਇਹ ਵੀ ਵਾਹਿਗੁਰੂ ਜੀ ਦੇ ਗੁਣ ਗਾਉਂਦੇ ਨੇ, ਥਲ ਜਿਹੜੇ ਮਾਰੂ ਥਲ ਬਰੇਤੀਆਂ ਖੁਸ਼ਕ ਇਲਾਕੇ ਨੇ ਨਾ ਇਹ ਵੀ ਵਾਹਿਗੁਰੂ ਜੀ ਦੇ ਗੁਣ ਗਾਉਂਦੇ ਨੇ, ਜਲ ਨਦੀਆਂ ਦਰਿਆਵ ਸੱਤੇ ਸਮੁੰਦਰ ਨੇ ਨਾ ਇਹ ਵੀ ਵਾਹਿਗੁਰੂ ਜੀ ਦੇ ਗੁਣ ਗਾਉਂਦੇ ਨੇ। ਇਸੇ ਪ੍ਰਕਾਰ ਭਵਨ, ਜਿੰਨੇ ਵੀ ਕਰੋੜਾਂ ਭਵਨ ਨੇ, ਕਰੋੜਾਂ ਬ੍ਰਹਿਮੰਡ ਨੇ, ਸਾਰਿਆਂ ਦੇ ਅੰਦਰ ਵਾਹਿਗੁਰੂ ਜੀ ਦਾ ਜਸ ਪਰਿਪੂਰਨ ਹੋ ਰਿਹਾ ਹੈ। ਤੇ ਜਿੰਨੇ ਵੀ ਆਕਾਰ, ਜਿੰਨੇ ਵੀ ਜੀਵ ਨੇ ਨਾ, ਸਾਰਿਆਂ ਦੇ ਸਰੀਰਾਂ ਦੇ ਅੰਦਰ, ਸਾਰਿਆਂ ਦੇ ਘੱਟ ਹਿਰਦਿਆਂ ਦੇ ਅੰਦਰ ਲਾਲ ਪਿਆਰੇ ਦੀ, ਲਾਲ ਲਾਲਾਂ ਦੀ ਨਿਆਈ ਜੋ ਮੁਲਕ ਪਰਮੇਸ਼ਰ ਹੈ, ਤੇ ਇਸ ਵਾਹਿਗੁਰੂ ਜੀ ਦੀ ਜਿਹੜੀ ਮਹਿਮਾ ਹੈ ਨਾ ਉਹ ਛਾ ਰਹੀ ਹੈ, ਜੋ ਨੀਕੀ ਸਾਰਿਆਂ ਤੋਂ ਚੰਗੀ ਹੈ। ਜਲ ਥਲ ਮਹੀਅਲ ਪੂਰਿਆ ਸਵਾਮੀ ਸਿਰਜਨਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ। ਸਭਨਾ ਜਗ੍ਹਾ ਤੇ ਤਿਸ ਦੀ ਜੋਤ ਹੈ, ਤੇ ਸਭਨਾ ਜਗ੍ਹਾ ਦੀ ਤਿਸ ਦੀ ਵਾਹਿਗੁਰੂ ਜੀ ਦੀ ਜਿਹੜੀ ਮਹਿਮਾ ਹੈ ਉਹ ਰਹੀ ਹੈ, ਹੋ ਰਹੀ ਹੈ। ਜਿਹੜੇ ਵਾਹਿਗੁਰੂ ਜੀ ਦੇ ਪਿਆਰੇ ਨੇ ਨਾ, ਸੋ ਇਸ ਪ੍ਰਕਾਰ ਸਾਧ ਸੰਗਤ ਜੀ ਤਿੰਨਾਂ ਦੀ ਮਨ ਦੀ ਫਿਰ ਅਵਸਥਾ ਬਣ ਆਉਂਦੀ ਹੈ। ਚਾਤ੍ਰਿਕ ਮੋਰ ਬੋਲਤ ਦਿਨ ਰਾਤੀ ਸੁਣ ਕੰਨ ਹਰ ਕੀ ਘੋਰ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਫਿਰ ਹਵਾ ਦੀ ਸਰਰ ਸਰਰ ਨਹੀਂ ਸੁਣਦੀ, ਹਵਾ ਦੇ ਵਹਿਣ ਦੇ ਵਿੱਚੋਂ ਵੀ, ਵਗਣ ਦੇ ਵਿੱਚੋਂ ਵੀ ਵਾਹਿਗੁਰੂ ਜੀ ਦਾ ਨਾਮ ਸੁਣਦਾ। ਪਾਣੀ ਦੇ ਵਿੱਚੋਂ ਕਲ ਕਲ ਦੀ ਆਵਾਜ਼ ਨਹੀਂ ਸੁਣਾਈ ਦਿੰਦੀ, ਉਸ ਦੇ ਵਿੱਚੋਂ ਵੀ ਨਾਮ ਹੀ ਸੁਣਾਈ ਦਿੰਦਾ। ਨਦੀਆਂ ਦੀ ਆਵਾਜ਼ ਚੋਂ ਇਸੇ ਪ੍ਰਕਾਰ ਮੀਂਹ ਵਰਦਾ ਹੋਵੇ, ਬੱਦਲ ਗਰਜਦੇ ਹੋਣ, ਪੰਛੀ ਬੋਲਦੇ ਹੋਣ, ਦਰਖਤ ਲਹਿਰਾਉਂਦੇ ਹੋਣ, ਹਰ ਇੱਕ ਦੇ ਵਿੱਚੋਂ ਵਾਹਿਗੁਰੂ ਜੀ ਦੇ ਨਾਮ ਦੀ ਆਵਾਜ਼ ਸਰਵਣ ਹੋਣੀ, ਐਸੀ ਗੁਰਮੁਖ ਪਿਆਰਿਆਂ ਦੀ ਅਵਸਥਾ ਹੋ ਜਾਇਆ ਕਰਦੀ ਹੈ। ਉਸ ਅਵਸਥਾ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਪ੍ਰਗਟ ਕਰਦੇ ਨੇ ਭਾਈ, ਫਿਰ ਇਸ ਪ੍ਰਕਾਰ ਉਦੋਂ ਪ੍ਰਤੀਤ ਹੁੰਦਾ ਹੈ ਪਹਾੜ ਵੀ ਗੁਣ ਗਾਉਂਦੇ ਨੇ, ਦਰਖਤ ਵੀ ਗੁਣ ਗਾਉਂਦੇ ਨੇ, ਜਲਾਂ ਥਲਾਂ ਵਿੱਚ ਉਸਤਤੀ ਹੋ ਰਹੀ ਹੈ, ਸਾਰੇ ਜਿਹੜੇ ਕਰੋੜਾਂ ਬ੍ਰਹਿਮੰਡਾਂ ਰੂਪੀ ਭਵਨ ਨੇ ਵਾਹਿਗੁਰੂ ਜੀ ਭਰਪੂਰ ਹੋ ਰਹੇ ਨੇ, ਸਾਰੇ ਜੀਵਾਂ ਆਕਾਰਾਂ ਦੇ ਸਰੀਰਾਂ ਅਤੇ ਹਿਰਦਿਆਂ ਦੇ ਅੰਦਰ ਪਿਆਰੇ ਵਾਹਿਗੁਰੂ ਜੀ ਦਾ ਜਸ ਛਾ ਰਿਹਾ ਹੈ, ਉਸ ਦੀ ਚੰਗੀ ਮਹਿਮਾ ਸਾਰਿਆਂ ਦੇ ਸਰੀਰਾਂ ਆਕਾਰਾਂ ਚੋਂ ਉਤਪੰਨ ਹੋ ਰਹੀ ਹੈ।
1: ਰਸ ਪਾਇਓ,
0: ਮਹਾਰਾਜ ਇਹ ਰਸ ਕਿਹਨਾਂ ਨੂੰ ਪ੍ਰਾਪਤ ਹੁੰਦਾ ਤੇ ਅਸੀਂ ਇਸ ਰਸ ਦੇ ਰਸੀਏ ਕਿਵੇਂ ਹੋਈਏ? ਹਜ਼ੂਰ ਫਰਮਾਉਂਦੇ ਨੇ ਭਾਈ, ਸਾਧੂ ਜਨਾਂ ਦੀ ਸੰਗਤ ਦੇ ਨਾਲ ਮਿਲ ਕਰਕੇ ਨਾਮ ਦੇ ਰਸੀਆਂ ਨੇ, ਰਮਈਆ ਜੋ ਰਮ ਰਹੇ ਨੇ ਨਾ ਪਰਮੇਸ਼ਰ ਜੀ, ਉਸ ਦੇ ਨਾਮ ਦੇ ਰਸ ਨੂੰ, ਅੰਮ੍ਰਿਤ ਰਸ ਨੂੰ, ਉਸ ਦੀ ਪ੍ਰਾਪਤੀ ਦੇ ਰਸ ਨੂੰ ਪਾਇਆ ਹੈ। ਇਸੇ ਪ੍ਰਕਾਰ
1: ਭਾਈ
0: ਸਾਧੂ ਜਨਾਂ ਦੀ ਸੰਗਤ ਦੇ ਨਾਲ ਮਿਲ ਕੇ, ਜਿਨ੍ਹਾਂ ਨੂੰ ਆਉਂਦੇ ਜਾਂਦੇ ਸਾਹਾਂ ਦੇ ਨਾਲ, ਸੁੱਤਿਆਂ ਜਾਗਦਿਆਂ ਨਾਮ ਕਦੇ ਵਿਸਰਦਾ ਹੀ ਨਹੀਂ, ਉਹਨਾਂ ਦੇ ਨਾਲ ਮਿਲ ਕਰਕੇ ਅੰਮ੍ਰਿਤ ਨਾਮ ਨੂੰ ਜਪਣਾ ਕਰੋ, ਫਿਰ ਤੁਸੀਂ ਵੀ ਰਾਮਈਆ ਸਰਬ ਵਿਆਪੀ ਰਮ ਰਹੇ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦੇ ਰਸ ਨੂੰ ਤੇ ਸਰੂਪ ਦੀ ਪ੍ਰਾਪਤੀ ਦੇ ਰਸ ਨੂੰ ਪਾ ਲਵੋਗੇ। ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਰਸ ਫਿਰ ਸਭਨਾਂ ਨੂੰ ਕਿਉਂ ਨਹੀਂ ਪ੍ਰਾਪਤ ਹੋ ਜਾਂਦਾ? ਹਜ਼ੂਰ ਫਰਮਾਉਂਦੇ ਨੇ ਭਾਈ, ਸਭਨਾਂ ਦੀ ਭਾਵਨਾ ਨਹੀਂ ਬਣੀ ਹੈ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਨੇ ਇਹ ਰਸ ਉਹਨਾਂ ਨੂੰ ਪ੍ਰਾਪਤ ਹੁੰਦਾ ਜਾ ਕੇ, ਜਿਨ੍ਹਾਂ ਦਿਆਂ ਮਨਾਂ ਦੇ ਅੰਦਰ ਭਾਵਨੀ ਨੀਕੀ ਚੰਗੀ ਭਾਵਨਾ ਬਣ ਗਈ ਹੈ, ਪਵਿੱਤਰ ਭਾਵਨਾ ਪਰਮੇਸ਼ਰ ਜੀ ਦੀ ਪ੍ਰਾਪਤੀ ਬਣੀ ਹੈ, ਭਾਈ ਉਹਨਾਂ ਨੂੰ ਇਹ ਜਿਹੜਾ ਰਸ ਹੈ ਪ੍ਰਾਪਤ ਹੁੰਦਾ ਹੈ ਜੀਓ।
1: ਲਾਰ ਮਹੱਲਾ ਪੰਜਵਾਂ,
0: ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਮਲਾਰ ਰਾਗ ਦੇ ਅੰਦਰ ਪਾਵਨ ਉਪਦੇਸ਼ ਦੀ ਬਖਸ਼ਿਸ਼

0: ਪ੍ਰਵੜਿਆ ਅਵਸਥਾ ਗੁਜ਼ਰ ਗਈ, ਤਨ ਦੇ ਉੱਪਰ ਬੁਢਾਪਾ ਆ ਗਿਆ, ਭਵਰ ਗਏ ਬਗ ਬੈਠੇ ਆਏ। ਭਵਰਿਆਂ ਵਰਗੇ ਜਿਹੜੇ ਕਾਲੇ ਕੇਸ ਸਨ ਉਹ ਚਲੇ ਗਏ ਤੇ ਬਗਲਿਆਂ ਵਰਗੇ ਜਿਹੜੇ ਚਿੱਟੇ ਰੰਗ ਦੇ ਕੇਸ ਨੇ ਉਹ ਮੁੱਖ ਤੇ ਸੀਸ ਤੇ ਆ ਗਏ। ਦਾੜਾ ਵੀ ਚਿੱਟਾ ਹੋ ਗਿਆ, ਕੇਸ ਵੀ ਚਿੱਟੇ ਹੋ ਗਏ। ਪਰ ਮਹਾਰਾਜ ਜਿਸ ਮਨੋਰਥ ਦੀ ਪੂਰਤੀ ਵਾਸਤੇ ਆਏ ਸਾਂ ਵਾਹਿਗੁਰੂ ਜੀ ਨੂੰ ਪ੍ਰਾਪਤ ਕਰਨਾ, ਉਸ ਦੇ ਨੇੜੇ ਤੇੜੇ ਵੀ ਨਹੀਂ ਪੁੱਜੇ। ਘਾਟੀ ਬੜੀ ਔਖੀ ਹੈ, ਵੱਡੀ ਭਾਰੀ ਕਠਿਨ ਤਾਈ ਦੇ ਨਾਲ ਚੜੀ ਜਾਂਦੀ ਹੈ, ਪਰ ਮਹਾਰਾਜ ਸਾਡਾ ਤੇ ਸਫ਼ਰ ਵੀ ਪ੍ਰਾਰੰਭ ਨਹੀਂ ਹੋਇਆ ਤੇ ਇਸ ਆਸ਼ਚਰਜ ਸਰੂਪ ਪਰਮੇਸ਼ਰ ਜੀ ਦੇ ਦਰਸ਼ਨਾਂ ਤੋਂ ਵਾਂਝੇ ਹੀ ਰਹਿ ਗਏ ਹਾਂ। ਮਹਾਰਾਜ ਇਸ ਦੀ ਪ੍ਰਾਪਤੀ ਵਾਲੇ ਕਿਵੇਂ ਹੋਈਏ? ਤਾਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ,
1: ਪ੍ਰੀਤ ਪਿਆਰੇ
0: ਭਾਈ, ਜਿਹੜੇ ਪਰਮ ਪ੍ਰੇਮ ਦੇ ਪਿਆਰੇ ਅਸਪਦ ਸਰੂਪ ਪੂਰੇ ਸਤਿਗੁਰੂ ਜੀ ਨੇ ਨਾ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਹੜੇ ਸਤਿਗੁਰੂ ਜੀ ਅਤਿਅੰਤ ਪਿਆਰੇ ਨੇ, ਐਸੇ ਸਤਿਗੁਰਾਂ ਦੇ ਚਰਨਾਂ ਦੇ ਨਾਲ ਪ੍ਰੀਤੀ ਕਰਨੀ ਕਰੋ।
1: ਚਰਨ ਕਮਲ ਹਿਰਦੇ ਅੰਤਰ ਧਾਰੇ, ਤੇ
0: ਪ੍ਰੀਤ ਕਰਕੇ ਪ੍ਰੇਮ ਕਰਕੇ ਸਤਿਗੁਰੂ ਜੀ ਦੇ ਪ੍ਰਤੱਖ ਚਰਨ, ਅਧਿਸ਼ਠਾਨ ਰੂਪੀ ਚਰਨ, ਨਾਮ ਰੂਪੀ ਚਰਨ, ਬਾਣੀ ਰੂਪੀ ਚਰਨਾਂ ਨੂੰ ਹਿਰਦ ਅੰਤਰ ਹਿਰਦੇ ਦੇ ਅੰਦਰ ਧਾਰਨਾ ਕਰੋ। ਜਿਵੇਂ ਦੇਵੀ ਦਾਸ ਨੇ ਸਤਿਗੁਰੂ ਕਲਗੀਧਰ ਸਾਹਿਬ ਜੀ ਦੇ ਚਰਨ ਹਿਰਦੇ ਵਿੱਚ ਧਾਰੇ ਸਨ, ਸਤਿਗੁਰੂ ਕਲਗੀਧਰ ਸਾਹਿਬ ਜੀ ਨੇ ਰਖਵਾਲੀ ਕੀਤੀ, ਭੀਮ ਚੰਦ ਨੇ ਹੁਕਮ ਦੇ ਕਰਕੇ ਜਲਾਦਾਂ ਦੇ ਕੋਲੋਂ ਅੱਖਾਂ ਦੇ ਵਿੱਚ ਗਰਭ ਤੋੜ ਠੁਕਵਾ ਦਿੱਤੇ ਸਨ ਨਾ, ਗੁਰੂ ਚਰਨਾਂ ਦਾ ਧਿਆਨ ਧਾਰਿਆ, ਸਤਿਗੁਰਾਂ ਨੇ ਆਪਣੇ ਚਰਨਾਂ ਵਿੱਚ ਤੋੜ ਠੁਕਵਾ ਲਏ ਸਨ ਤੇ ਦੇਵੀ ਚੰਦ ਨੂੰ ਸਾਧ ਸੰਗਤ ਜੀ ਤੱਤੀ ਵਾਹ ਤੱਕ ਨਾ ਲੱਗਣ ਦਿੱਤੀ। ਜਲਾਦਾਂ ਨੇ ਪਹਾੜ ਤੋਂ ਸੁੱਟ ਦਿੱਤਾ ਮਾਰਨ ਵਾਸਤੇ, ਵਾਲ ਤੱਕ ਵਿੰਗਾ ਨਾ ਹੋਇਆ, ਭੱਜ ਕਰਕੇ ਸਤਿਗੁਰਾਂ ਦੇ ਚਰਨਾਂ ਵਿਖੇ ਪੁੱਜਾ, ਚਰਨਾਂ ਦੇ ਉੱਪਰ ਵੱਜੀਆਂ ਹੋਈਆਂ ਪੱਟੀਆਂ ਦੇਖੀਆਂ, ਹੈਰਾਨ ਹੋ ਕਰਕੇ ਪੁੱਛਿਆ, ਮਹਾਰਾਜ ਇਹ ਕੀ ਕੌਤਕ ਵਰਤਾਇਆ ਹੈ? ਤੇ ਮਹਾਰਾਜ ਜੀ ਨੇ ਪੁੱਛਿਆ, ਦੇਵੀ ਦਾਸ, ਤੇਰੀਆਂ ਅੱਖਾਂ ਵਿੱਚ ਜਦੋਂ ਤੋੜ ਠੋਕੇ ਗਏ ਧਿਆਨ ਕਾਹਦਾ ਧਾਰਿਆ ਸੀ? ਕਹਿਣ ਲੱਗਾ, ਮਹਾਰਾਜ ਆਪ ਜੀ ਦੇ ਚਰਨਾਂ ਦਾ। ਤੇ ਸਤਿਗੁਰਾਂ ਨੇ ਵਚਨ ਕੀਤਾ, ਭਾਈ ਤਾਂ ਤੇਰੀ ਰਖਵਾਲੀ ਵਾਸਤੇ ਆਪਣੇ ਚਰਨਾਂ ਦੇ ਵਿੱਚ ਤੋੜ ਠੁਕਵਾ ਲਏ ਨੇ। ਐਸੇ ਸਤਿਗੁਰਾਂ ਦੇ ਚਰਨ ਨੇ, ਜਿਹੜਾ ਕੋਈ ਚਰਨਾਂ ਦਾ ਧਿਆਨ ਧਾਰਦਾ ਨਾ, ਮਹਾਰਾਜ ਤੱਤੀ ਵਾਹ ਨਹੀਂ ਲੱਗਣ ਦਿੰਦੇ, ਵਾਲ ਵੀ ਵਿੰਗਾ ਨਹੀਂ ਹੋਣ ਦਿੰਦੇ। ਸੋ ਹਜ਼ੂਰ ਬਚਨ ਕਰਨਾ ਕਰਦੇ ਨੇ ਭਾਈ, ਜਿਸ ਪ੍ਰਕਾਰ ਭਾਈ ਗੋਇੰਦਾ ਜੀ ਦੀ ਸਾਖੀ ਆਉਂਦੀ ਹੈ ਨਾ, ਕਾਬਲ ਵਿੱਚ ਬੈਠਿਆਂ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਚਰਨ ਮਨ ਰੂਪੀ ਮਨ ਦੇ ਸੰਕਲਪ ਰੂਪੀ ਹੱਥਾਂ ਦੇ ਨਾਲ ਪਕੜੇ ਸਨ, ਤੇ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਤੋਂ ਸ਼ਾਮਾਂ ਤੱਕ ਅਡੋਲ ਸਜੇ ਰਹੇ, ਸਰੀਰ ਦਾ ਅੰਗ ਤੱਕ ਨਹੀਂ ਸੀ ਹਿਲਾਇਆ। ਜੇਕਰ ਸਰੀਰ ਨੂੰ ਹਿਲਾਇਆ ਤੇ ਗੁਰਸਿੱਖ ਦੀ ਬਿਰਤੀ ਟੁੱਟ ਜਾਵੇਗੀ, ਧਿਆਨ ਵਿੱਚ ਫਰਕ ਪੈ ਜਾਵੇਗਾ। ਇਸ ਪ੍ਰਕਾਰ ਹਜ਼ੂਰ ਫਰਮਾਵਣਾ ਕਰਦੇ ਨੇ, ਭਾਈ ਗੁਰ ਚਰਨਾਂ ਦਾ ਧਿਆਨ ਧਾਰਨਾ, ਸਾਧ ਸੰਗਤ ਜੀ ਅੱਜ ਸਿੱਖਿਆ ਲੈਣੀ ਹੋਵੇ, ਦਸ ਗੁਰੂ ਸਾਹਿਬਾਨਾਂ ਜੀਆਂ ਦੇ ਸਿੱਖਾਂ ਨੇ ਜਿਵੇਂ ਜਿਵੇਂ ਗੁਰ ਚਰਨਾਂ ਦੇ ਨਾਲ ਪਿਆਰ ਕੀਤਾ ਹੈ। ਗੁਰਪ੍ਰੀਤ ਪਿਆਰੇ ਚਰਨ ਕਮਲ ਰਿਦ ਅੰਤਰ ਧਾਰੇ, ਭਾਈ ਗੁਰੂ ਕੇ ਚਰਨਾਂ ਦੇ ਨਾਲ ਪ੍ਰੀਤ ਕਰਕੇ ਸਤਿਗੁਰਾਂ ਦੇ ਪ੍ਰਤੱਖ ਸਰਗੁਣ ਦੇ ਚਰਨਾਂ ਨੂੰ ਹਿਰਦੇ ਵਿੱਚ ਧਾਰਨਾ ਕਰੋ। ਇਸੇ ਪ੍ਰਕਾਰ ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਵਾਧਿਓ ਪਾਲ, ਜੋ ਗੁਰ ਸ਼ਬਦ ਦਾ ਧਿਆਨ ਤੇ ਵਿਚਾਰ ਹਿਰਦੇ ਵਿੱਚ ਕਰਨੀ ਹੈ ਨਾ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨੂੰ ਹਿਰਦੇ ਵਿੱਚ ਧਾਰਨਾ ਹੈ। ਚਿੱਤ ਚਰਨ ਨਾਮ, ਜਿਹੜਾ ਨਾਮ ਨੂੰ ਚਿੱਤ ਵਿੱਚ ਧਾਰਨ ਕਰਨਾ ਹੈ, ਇਹ ਅਧਿਸ਼ਠਾਨ ਜੀ ਦੇ ਚਰਨਾਂ ਨੂੰ ਹਿਰਦੇ ਵਿੱਚ ਧਾਰਨ ਕਰਨਾ ਹੈ ਜੀਓ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ, ਹਜ਼ੂਰ ਫਰਮਾਵਣਾ ਕਰਦੇ ਨੇ, ਭਾਈ ਜਿਨ੍ਹਾਂ ਨੇ ਇਵੇਂ ਸਤਿਗੁਰਾਂ ਦੇ ਚਰਨਾਂ ਦੇ ਨਾਲ ਪਿਆਰ ਕੀਤਾ ਨਾ, ਦਰਸ ਸਫਲਿਓ, ਪਰਮੇਸ਼ਰ ਜੀ ਦਾ ਦਰਸ਼ਨ ਜਿਹੜਾ ਸਹਿਤ ਬ੍ਰਹਮ ਗਿਆਨ ਰੂਪੀ ਫਲ ਦੇ ਹੈ, ਦਰਸ ਭੇਖਿਓ, ਗੁਰੂ ਚਰਨਾਂ ਦੇ ਨਾਲ ਪਿਆਰ ਕਰਨ ਦੇ ਸਦਕਾ ਉਹਨਾਂ ਉੱਤਮ ਅਧਿਕਾਰੀਆਂ ਨੇ ਵਾਹਿਗੁਰੂ ਜੀ ਦੇ ਦਰਸ਼ਨਾਂ ਨੂੰ ਪ੍ਰਤੱਖ ਪ੍ਰਾਪਤ ਕਰ ਲਿਆ ਹੈ।
1: ਤੇ
0: ਜਿਹੜੇ ਕਿਲਵਿਖ ਬੱਜਰ ਪਾਪ ਨੇ ਗਏ ਉਹਨਾਂ ਦੇ ਚਲੇ ਗਏ, ਗਏ ਜਿਹੜੇ ਨਾ ਜਾਣ ਵਾਲੇ ਸਨ ਬੱਜਰ ਪਾਪ ਉਹ ਚਲੇ ਗਏ, ਗਏ ਕਿਲਵਿਖ ਗਏ ਉਹਨਾਂ ਦੇ ਇਸ ਪ੍ਰਕਾਰ ਸਮਾਨ ਪਾਪ ਵੀ ਚਲੇ ਗਏ। ਤੇ ਜਿਹੜੇ ਬੱਜਰ ਪਾਪ ਨੇ, ਬ੍ਰਾਹਮਣ ਕੈਲੀ ਘਾਤ ਕੰਜਕਾ ਅਣਚਾਰਿਕਾ ਧਾਨ, ਇਹ ਚਾਰੇ ਬੱਜਰ ਪਾਪ ਵੀ ਉਹਨਾਂ ਦੇ ਚਲੇ ਗਏ। ਇਸੇ ਪ੍ਰਕਾਰ ਹੁੱਕਾ ਹਜਾਮਤ ਹਲਾਲੋ ਹਰਾਮ, ਇਹ ਬੱਜਰ ਪਾਪ ਨੇ ਨਾ, ਬੱਜਰ ਕੁਰਹਿਤਾਂ, ਤੇ ਜਿਨ੍ਹਾਂ ਦੇ ਪਾਸੋਂ ਸੁਧੇ ਸਿੱਧ ਕਿਧਰੇ ਕੋਈ ਇਹ ਭੁੱਲ ਦੇ ਸਹਿਤ ਅਵੱਗਿਆ ਹੋ ਜਾਵੇ। ਪੰਜ ਪਿਆਰੇ ਦੇ ਸਨਮੁਖ ਪੇਸ਼ ਹੁੰਦੇ ਨੇ ਨਾ, ਤੇ ਪੰਜ ਪਿਆਰੇ ਸਿੰਘ ਸਾਹਿਬਾਨ ਦੁਬਾਰਾ ਸੁਧਾਈ ਕਰਕੇ ਅੰਮ੍ਰਿਤ ਛਕਾ ਕਰਕੇ ਅੰਮ੍ਰਿਤਮਈ ਗੁਰਬਾਣੀ ਦੀ ਤਨਖਾਹ ਲਾਉਂਦੇ ਨੇ। ਇੰਨਾ ਪਾਠ ਕਰਨਾ, ਇੰਨੀ ਬਾਣੀ ਪੜ੍ਹਨੀ ਏ, ਗੁਨਾਹ ਬਖਸ਼ੇ ਜਾਣਗੇ। ਸਾਧ ਸੰਗਤ ਜੀ, ਪੰਜ ਪਿਆਰੇ ਵੀ ਬਾਣੀ ਪੜ੍ਹਾ ਕਰਕੇ

0: ਗੁਨਾਹਾਂ ਨੂੰ ਬਖਸ਼ਦੇ ਨੇ। ਗਏ ਉਹਨਾਂ ਦੇ ਸਮਾਨ ਪਾਪ ਵੀ ਚਲੇ ਗਏ, ਕਿਲਬਿਖ ਗਏ ਜਿਹੜੇ ਬੱਜਰ ਭਾਰੀ ਭਿਆਨਕ ਪਾਪ ਬੱਜਰ ਕਰਾਤਾਂ ਦੇ ਸਨ, ਉਹ ਵੀ ਤਨਖਾਹ ਪੂਰੀ ਕਰਕੇ ਪੰਜ ਪਿਆਰਿਆਂ ਦੁਆਰਾ ਨਾਮ ਨੂੰ ਜਪ ਕੇ ਚਲੇ ਗਏ।
1: ਨਿਰਮਲ
0: ਭਾਈ ਇਸ ਪ੍ਰਕਾਰ ਉਹਨਾਂ ਦੇ ਜਿਹੜੇ ਮਨ ਨੇ ਨਾ ਫਿਰ ਨਿਰਮਲ ਹੋ ਜਾਂਦੇ ਨੇ। ਉਜਿਆਰੇ ਉਜਿਆਲੇ ਵਾਲੇ, ਉਜਾਲੇ ਪੱਖ ਵਾਲੇ, ਗਿਆਨ ਦਾ ਉਜਾਲਾ, ਗਿਆਨ ਦਾ ਪ੍ਰਕਾਸ਼ ਇਹਨਾਂ ਦੇ ਹਿਰਦਿਆਂ ਦੇ ਅੰਦਰ ਹੁੰਦਾ ਹੈ ਜੀਓ।
1: ਬਿਸਮਾ ਬਿਸਮਾ ਬਿਸਮਾ ਭਾਈ
0: ਮਹਾਰਾਜ, ਜਿਨ੍ਹਾਂ ਨੇ ਇੰਨਾ ਪਿਆਰ ਗੁਰੂ ਚਰਨਾਂ ਦੇ ਨਾਲ ਕੀਤਾ, ਜਿਨ੍ਹਾਂ ਨੂੰ ਵਾਹਿਗੁਰੂ ਜੀਆਂ ਦੇ ਦੀਦਾਰ ਹੋ ਗਏ, ਉਹ ਫਿਰ ਵਾਹਿਗੁਰੂ ਜੀਆਂ ਦੀ ਉਸਤਤ ਵਿੱਚ ਕੈਸੇ ਬਚਨ ਕਰਦੇ ਨੇ, ਉਹਨਾਂ ਦੇ ਹਿਰਦੇ ਦੀ ਮਨੋਦਸ਼ਾ ਕੈਸੀ ਹੋ ਜਾਂਦੀ ਏ। ਤੇ ਹਜ਼ੂਰ ਬਚਨ ਕਰਦੇ ਨੇ ਭਾਈ, ਉਹ ਫਿਰ ਫਰਮਾਉਂਦੇ ਨੇ ਬਿਸਮ ਬਿਸਮ ਹੈ ਬਿਸਮ ਭਾਈ, ਬਿਸਮਾਦ ਸਰੂਪ ਆਸ਼ਚਰਜ ਸਰੂਪ ਪਰਮੇਸ਼ਰ ਜੀ ਦੇ ਦਰਸ਼ਨ ਕਰਕੇ ਇਹ ਜਿਹੜੀ ਮੇਰੀ ਬੁੱਧੀ ਏ ਨਾ, ਇਹ ਆਸ਼ਚਰਜ ਤੋਂ ਆਸ਼ਚਰਜ ਬਿਸਮਾਦ ਤੋਂ ਬਿਸਮਾਦ ਹੋ ਰਹੀ ਹੈ। ਇਸੇ ਪ੍ਰਕਾਰ ਜੋ ਆਸ਼ਚਰਜ ਸਰੂਪ ਪਰਮੇਸ਼ਰ ਜੀ ਨੇ, ਇਸ ਪਰਮੇਸ਼ਰ ਜੀ ਦੇ ਦਰਸ਼ਨ ਵੀ ਆਸ਼ਚਰਜ ਰੂਪ ਨੇ। ਆਸ਼ਚਰਜ ਸਰੂਪ ਦਰਸ਼ਨਾਂ ਨੂੰ ਕਰਕੇ ਆਸ਼ਚਰਜ ਰੂਪ ਹੋ ਰਹੇ ਆ। ਆਸ਼ਚਰਜ ਬਿਸਮਾਦ ਕਿਹਾ ਜਾਂਦਾ ਹੈ ਜਿੱਥੇ ਹੈਰਾਨੀ ਦੀ ਕੋਈ ਹੱਦ ਨਾ ਰਹੇ, ਜਿਸ ਅਵਸਥਾ ਦੇ ਵਿੱਚ ਪੁੱਜ ਕਰਕੇ ਸ਼ਬਦ ਮੁੱਕ ਜਾਂਦੇ ਨੇ, ਸ਼ਬਦਾਂ ਦੇ ਨਾਲ ਉਸ ਆਨੰਦ ਦਾ ਸੁੱਖ ਦਾ ਵਖਿਆਣ ਨਾ ਕੀਤਾ ਜਾ ਸਕੇ, ਬੁੱਧੀ ਹੈਰਾਨ ਹੋ ਜਾਵੇ, ਸੁੱਧ ਬੁੱਧ ਵਿਸਰ ਜਾਵੇ, ਮੁੱਖ ਚੋਂ ਬਚਨ ਨਾ ਉਚਰਿਆ ਜਾਵੇ, ਇਸ ਨੂੰ ਕਿਹਾ ਜਾਂਦਾ ਬਿਸਮਾਦ ਅਵਸਥਾ, ਆਸ਼ਚਰਜ ਬਿਸਮਸ ਅਵਸਥਾ। ਸੋ ਬਚਨ ਕਰਦੇ ਨੇ ਭਾਈ, ਬਿਸਮਾਦ ਸਰੂਪ ਪਰਮੇਸ਼ਰ ਜੀ ਦੇ ਬਿਸਮਾਦ ਦਰਸ਼ਨਾਂ ਨੂੰ ਕਰਕੇ ਬਿਸਮਾਦ ਹੀ ਹੋ ਰਹਿੰਦੇ ਨੇ। ਫਿਰ ਬੋਲ ਕੇ ਦੱਸਿਆ ਨਹੀਂ ਜਾਂਦਾ ਕਿ ਉਹ ਦਰਸ਼ਨਾਂ ਦਾ ਆਨੰਦ ਕੈਸਾ ਹੈ।
1: ਅਗ ਕੋਟ ਹਰ ਤੇ ਨਾਮ ਲਈ,
0: ਅਗ ਨਾਮ ਪਾਪਾਂ ਦਾ, ਕਰੋੜਾਂ ਪਾਪ ਹਰ ਤੇ ਹਰੇ ਜਾਂਦੇ, ਨਾਸ਼ ਹੋ ਜਾਂਦੇ ਨੇ ਜਿਨ੍ਹਾਂ ਨੇ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਨਾਮ ਨੂੰ ਲੈਣਾ ਕੀਤਾ ਹੈ, ਨਾਮ ਨੂੰ ਜਪਣਾ ਕੀਤਾ ਹੈ, ਸਿਮਰਨਾ ਕੀਤਾ, ਉਚਾਰਨਾ ਕੀਤਾ ਹੈ। ਸਤਨਾਮ ਸ੍ਰੀ ਵਾਹਿਗੁਰੂ, ਪੰਜ ਬਾਣੀਆਂ ਦਾ ਨਿਤਨੇਮ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਆ, ਨਾਮ ਰੂਪੀ ਹੈ ਨਾ, ਤੇ ਮਹਾਂਪੁਰਖਾਂ ਦਾ ਬਚਨ ਹੈ, ਇੱਕ ਇੱਕ ਦਿਨ ਦੇ ਨਿਤਨੇਮ ਦੇ ਨਾਲ ਸੈਂਕੜੇ ਸੈਂਕੜੇ ਜਨਮਾਂ ਦੇ ਪਾਪ ਕੱਟੇ ਜਾਂਦੇ ਨੇ। ਤੇ ਜਿਹੜੇ ਨੇਤਾ ਪ੍ਰਤੀ ਨਿਤਨੇਮ ਕਰਦੇ ਨੇ ਸਾਧ ਸੰਗਤ ਜੀ, ਸਾਰੇ ਹੀ ਜਨਮਾਂ ਜਨਮਾਂਤਰਾਂ ਦੇ ਪਾਪ ਕੱਟੇ ਜਾਂਦੇ ਨੇ। ਹਜ਼ੂਰ ਬਚਨ ਕਰਦੇ ਨੇ ਐਸਾ ਹੈ ਵਾਹਿਗੁਰੂ ਜੀ ਦਾ ਨਾਮ, ਅਗ ਕੋਟ ਹਰ ਤੇ ਨਾਮ ਲਈ, ਵਾਹਿਗੁਰੂ ਜੀ ਦੇ ਨਾਮ ਨੂੰ ਲੈਣ ਕਰਕੇ ਜਪਣ ਕਰਕੇ ਕਰੋੜਾਂ ਕਰੋੜਾਂ ਜਨਮਾਂ ਦੇ ਜਿਹੜੇ ਪਾਪ ਸਨ ਉਹ ਹਰ ਤੇ ਨਾਸ ਹੋ ਗਏ।
1: ਚਰਨ ਮਸਤਕ ਡਾਰ ਪਹੀ,
0: ਉਹਨਾਂ ਨੇ ਆਪਣੇ ਸੀਸ ਨੂੰ ਗੁਰੂ ਕੇ ਚਰਨਾਂ ਵਿਖੇ ਡਾਰ ਦਿੱਤਾ ਹੈ, ਰੱਖ ਦਿੱਤਾ ਪਹੀ ਤੇ ਸ਼ਰਨ ਦੇ ਵਿੱਚ ਪਏ ਨੇ, ਮਸਤਕ ਗੁਰੂ ਚਰਨਾਂ ਤੇ ਰੱਖ ਕੇ ਨਾ ਬੇਨਤੀਆਂ ਕਰਦੇ ਨੇ, ਮਹਾਰਾਜ ਆਪ ਜੀਆਂ ਦੇ ਚਰਨਾਂ ਦੀ ਸ਼ਰਨ ਪਏ ਹਾਂ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਾਂ ਸਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਇਸੇ ਪ੍ਰਕਾਰ
1: ਚਰਨ ਮਸਤਕ ਡਾਰ ਪਹੀ,
0: ਭਾਈ ਆਪਣੇ ਮਸਤਕ ਨੂੰ ਗੁਰੂ ਕੇ ਚਰਨਾਂ ਵਿਖੇ ਡਾਰ ਦਿੱਤਾ, ਰੱਖ ਦਿੱਤਾ ਤੇ ਪਹੀ ਬਣਾ ਦਿੱਤੀ, ਰਸਤਾ ਬਣਾ ਦਿੱਤਾ ਸਤਿਗੁਰਾਂ ਦੇ ਚਰਨ ਰੱਖਣ ਵਾਸਤੇ। ਕੱਚੇ ਰਸਤੇ ਨੂੰ ਪਿਹਾ ਕਿਹਾ ਜਾਂਦਾ ਹੈ ਤੇ ਜਿਹੜਾ ਛੋਟਾ ਰਸਤਾ ਹੁੰਦਾ ਉਸਨੂੰ ਪਹੀ ਕਿਹਾ ਜਾਂਦਾ, ਜਿਹੜਾ ਲੰਘਣ ਦੇ ਨਾਲ ਪੈਰਾਂ ਦੀਆਂ, ਇਸੇ ਪ੍ਰਕਾਰ ਪੈੜਾਂ ਤੋਂ ਨਿਸ਼ਾਨ ਬਣਦਾ ਉਸਨੂੰ ਡੰਡੀ ਤੇ ਪੱਗ ਡੰਡੀ ਕਿਹਾ ਜਾਂਦਾ। ਪਹੀ ਛੋਟੀ ਹੁੰਦੀ ਹੈ, ਪਿਹਾ ਵੱਡਾ ਹੁੰਦਾ। ਸੋ ਬਚਨ ਕਰਨਾ ਕਰਦੇ ਨੇ ਭਾਈ, ਉਹਨਾਂ ਨੇ ਆਪਣੇ ਸੀਸ ਗੁਰ ਚਰਨਾਂ ਤੇ ਰੱਖ ਕੇ ਪਹੀ ਰਸਤਾ ਬਣਾ ਦਿੱਤਾ ਹੈ ਕਿ ਸਤਿਗੁਰੂ ਜੀ ਤੇ ਸਤਿਗੁਰੂ ਜੀ ਦੇ ਪਿਆਰੇ ਇਸ ਰਸਤੇ ਦੇ ਉੱਪਰ ਲੰਘ ਕਰਕੇ, ਸੀਸ ਦੇ ਉੱਪਰ ਚਰਨ ਰੱਖ ਕਰਕੇ ਲੰਘ ਕੇ ਆਉਣਾ ਕਰਨ। ਤੇ ਇਸ ਪ੍ਰਕਾਰ ਸਦਾ ਬੇਨਤੀਆਂ ਕਰਦੇ ਨੇ, ਹੇ ਪਰਮੇਸ਼ਰ ਜੀ ਏਕ ਤੂੰ ਹੀ, ਪਹਿਲਾਂ ਵੀ ਕੇਵਲ ਤਾਂ ਕੇਵਲ ਤੁਸੀਂ ਹੀ ਸੀ, ਏਕ ਤੂੰ ਹੀ ਮਹਾਰਾਜ, ਹੁਣ ਵੀ ਤੁਸੀਂ ਹੀ ਹੋ ਮਹਾਰਾਜ, ਪਹਿਲਾਂ ਵੀ ਤੁਸੀਂ ਸਲਾਮਤ ਮੌਜੂਦ ਸੀ, ਸਥਿਰ ਰੂਪ ਸੀ, ਹੁਣ ਵੀ ਆਪ ਜੀ ਸਥਿਰ ਰੂਪ, ਆਉਣ ਵਾਲੇ ਸਮੇਂ ਦੇ ਅੰਦਰ ਵੀ ਆਪ ਸਥਿਰ ਰੂਪ ਹੋਵੋਗੇ ਮਹਾਰਾਜ, ਤਨ ਦੇ ਅੰਦਰ ਵੀ ਆਪ, ਮਨ ਦੇ ਅੰਦਰ ਵੀ ਆਪ, ਤੇ ਮਹਾਰਾਜ ਇਸ ਪ੍ਰਕਾਰ ਬਾਣੀ ਦੇ ਅੰਦਰ ਵੀ ਆਪ, ਮਹਾਰਾਜ ਭਗਤਾਂ ਦੇ ਹਿਰਦਿਆਂ ਦੇ ਅੰਦਰ ਵੀ ਆਪ, ਮਨਮੁਖਾਂ ਦੇ ਹਿਰਦਿਆਂ ਦੇ ਅੰਦਰ ਵੀ ਆਪ, ਤੇ ਕਨਿਸ਼ਟਾਂ ਦੇ ਹਿਰਦਿਆਂ ਦੇ ਅੰਦਰ ਵੀ ਆਪ, ਮਹਾਰਾਜ ਉੱਤਮਾਂ ਦੇ ਹਿਰਦਿਆਂ ਦੇ ਅੰਦਰ ਵੀ ਆਪ, ਮੱਧਮਾਂ ਦੇ ਹਿਰਦਿਆਂ ਦੇ ਅੰਦਰ ਵੀ ਆਪ, ਤੇ ਨੀਚਾਂ ਦੇ ਹਿਰਦਿਆਂ ਦੇ ਅੰਦਰ ਵੀ ਆਪ, ਮਹਾਰਾਜ ਬਚਪਨ ਦੇ ਵਿੱਚ ਵੀ ਆਸਰਾ ਦੇਣ ਵਾਲੇ ਆਪ, ਜਵਾਨੀ ਵਿੱਚ ਵੀ ਆਸਰਾ ਦੇਣ ਵਾਲੇ ਆਪ, ਤੇ ਬੁਢਾਪੇ ਦੇ ਵਿੱਚ ਵੀ ਆਸਰਾ ਦੇਣ ਵਾਲੇ ਆਪ, ਮਹਾਰਾਜ ਇਸ ਲੋਕ ਦੇ ਅੰਦਰ ਵੀ ਆਸਰਾ ਰੂਪ ਆਪ ਹੀ ਹੋ, ਤੇ ਪਰਲੋਕ ਦੇ ਅੰਦਰ ਵੀ ਏਕ ਤੁਹੀ ਕੇਵਲ ਤਾਂ ਕੇਵਲ ਇੱਕ ਤੁਸੀਂ ਹੀ ਆਸਰਾ ਰੂਪ ਹੋ। ਆਪ ਜੀ ਤੋਂ ਬਿਨਾ ਦਰਗਾਹ ਦੇ ਅੰਦਰ ਪਰਲੋਕ ਦੇ ਅੰਦਰ ਕੋਈ ਸਾਥ ਨਿਭਾਉਣ ਵਾਲਾ ਨਹੀਂ ਹੈ। ਮਹਾਰਾਜ ਸਾਡੇ ਮਨ ਦਾ ਆਧਾਰ ਤੇ ਤਨ ਦਾ ਆਧਾਰ, ਲੋਕ ਦਾ ਤੇ ਪਰਲੋਕ ਦਾ ਆਧਾਰ, ਆਸਰਾ ਰੂਪ ਇੱਕ ਆਪ ਜੀ ਹੀ ਹੋ।
1: ਭਗਤ ਟੇਕ ਤੁਹਾਰੇ।
0: ਇਸ ਪ੍ਰਕਾਰ ਜਿਹੜੇ ਪ੍ਰੇਮਾ ਭਗਤੀ ਕਰਨ ਵਾਲੇ ਭਗਤ ਨੇ ਨਾ ਵਾਹਿਗੁਰੂ ਜੀ, ਉਹ ਤੁਹਾਡੇ ਹੀ ਆਸਰੇ ਰਹਿੰਦੇ ਨੇ, ਕੇਵਲ ਤਾਂ ਕੇਵਲ ਤੁਹਾਡੀ ਹੀ ਟੇਕ ਧਾਰਦੇ ਹਨ। ਦੁੱਖ ਆ ਜਾਵੇ, ਸੁੱਖ ਆ ਜਾਵੇ, ਵਿਪਤਾ ਆ ਜਾਵੇ, ਪੀੜਾ ਆ ਜਾਵੇ, ਇਸੇ ਪ੍ਰਕਾਰ ਖੁਸ਼ੀਆਂ ਦਾ ਸਮਾਂ ਆ ਜਾਵੇ, ਨਾ ਖੁਸ਼ੀਆਂ ਦੇ ਵਿੱਚ ਵਿਸਾਰਦੇ ਨੇ ਤੇ ਨਾ ਦੁੱਖ ਵੇਲੇ ਤਾਨਾ ਦਿੰਦੇ ਨੇ। ਆਪ ਜੀ ਦੇ ਭਗਤ ਹਰ ਵੇਲੇ ਆਪ ਜੀ ਦੇ ਆਸਰੇ ਰਹਿੰਦੇ ਹਨ ਜੀਓ।
1: ਜਨ ਨਾਨਕ ਸਰਨ ਦੁਆਰੇ।
0: ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਹੇ ਪਿਆਰਿਓ ਗੁਰਸਿੱਖੋ, ਇਸ ਪ੍ਰਕਾਰ ਜੋ ਵਾਹਿਗੁਰੂ ਜੀ ਦੀ ਬੰਦਗੀ ਕਰਦੇ ਨੇ ਨਾ, ਸਤ ਸੰਗਤ ਰੂਪੀ ਦੁਆਰੇ ਦੁਆਰਾ, ਸਤ ਸੰਗਤ ਰੂਪੀ ਦਰਵਾਜ਼ੇ ਦੁਆਰਾ ਵਾਹਿਗੁਰੂ ਜੀਆਂ ਦੇ ਚਰਣਾਂ ਦੀ ਸ਼ਰਨ ਦੇ ਵਿੱਚ ਸਦਾ ਪਏ ਰਹਿੰਦੇ ਨੇ, ਫਿਰ ਉਹਨਾਂ ਨੂੰ ਵਿਛੋੜੇ ਦਾ ਦੁੱਖ ਨਹੀਂ ਹੁੰਦਾ। ਵਾਹਿਗੁਰੂ ਜੀ ਦੀ ਅਭੇਦਤਾ ਦੇ ਆਨੰਦ ਨੂੰ ਸਦਾ ਮਾਣਦੇ ਹਨ ਜੀਓ।
1: ਮਲਾਰ ਮਹੱਲਾ ਪੰਜਵਾਂ।
0: ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਸਤਿਗੁਰੂ ਜੀ ਦੀ ਪ੍ਰਸੰਨਤਾ ਪ੍ਰਾਪਤ ਕਰਨ ਵਾਸਤੇ ਕਿ ਸਤਿਗੁਰੂ ਜੀ ਸਾਡੇ ਤੇ ਪ੍ਰਸੰਨ ਹੋ ਜਾਣ, ਸਾਡੇ ਤੇ ਟੁੱਟ ਪੈਣ, ਸਾਡੇ ਤੇ ਰੀਝ ਪੈਣ, ਸਾਡੇ ਤੇ ਪ੍ਰਸੰਨਤਾ ਕਰ ਦੇਣ। ਮਹਾਰਾਜ ਇਸ ਪ੍ਰਕਾਰ ਕਿਵੇਂ ਸਤਿਗੁਰੂ ਜੀ ਨੂੰ ਰਿਝਾਉਣਾ ਤੇ ਮਨਾਉਣਾ ਕਰੀਏ। ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਮਲਾਰ ਰਾਗ ਦੇ ਅੰਦਰ ਫਰਮਾਉਂਦੇ ਹਨ,
1: ਸਰਸ ਆ ਗਿਆ।
0: ਇਸ ਪ੍ਰਕਾਰ ਭਾਈ ਬੇਨਤੀਆਂ ਕਰਦੇ ਰਹੀਏ, ਜਿਸ ਪ੍ਰਕਾਰ ਬਾਬੀਹਾ ਅੰਮ੍ਰਿਤ ਵੇਲੇ ਬੋਲਿਆ, ਤਾਦਨ ਸੁਤਾ ਦਰ ਸੁਣੀ ਪੁਕਾਰ, ਮੇਘੈ ਨੂੰ ਫਰਮਾਨ ਹੋਵਾ ਵਰਸੋ ਕਿਰਪਾ ਧਾਰ। ਜਿਸ ਵੇਲੇ ਸਾਰੇ ਜਗਤ ਨੇ ਬਬੀਹਾ ਰੂਪ ਹੋ ਕਰਕੇ ਪਰਮੇਸ਼ਰ ਜੀ ਦੇ ਸਨਮੁਖ ਅਰਦਾਸਾਂ ਕੀਤੀਆਂ ਨਾ, ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵਲਾਏ, ਸੱਚਾ ਸੁਣਿਆ ਕੰਨ ਦੇ ਧੀਰਕ ਦੇਵੈ ਸਹਿਜ ਸੁਭਾਏ, ਤੇ ਜਗਤ ਰੂਪੀ ਬਬੀਹੇ ਦੀ ਪੁਕਾਰ ਨੂੰ ਅਰਦਾਸ ਨੂੰ ਵਾਹਿਗੁਰੂ ਜੀ ਨੇ ਸੁਣਿਆ। ਫਿਰ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸੁਣੀ ਪੁਕਾਰ ਦਾ ਤਾਰ, ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ, ਕਿਰਪਾ ਦੇ ਬੱਦਲ ਰੂਪ ਬਣਾ ਕਰਕੇ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਭੇਜਿਆ। ਇਸ ਕਰਕੇ ਭਾਈ ਕਿਰਪਾ ਦੇ ਬੱਦਲ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਨਮੁਖ ਅਰਦਾਸਾਂ ਬੇਨਤੀਆਂ ਕਰਦੇ ਰਹੀਏ। ਬਰਸ ਸਰਸ ਆ ਗਿਆ, ਅਕਾਲ ਪੁਰਖ ਜੀ ਦੀ ਆਗਿਆ ਦੇ ਨਾਲ ਜਗਤ ਜਲੰਦੇ ਦੀ ਤਪਸ਼ ਨੂੰ ਮੇਟਣ ਵਾਸਤੇ ਕਿਰਪਾ ਦੇ ਬੱਦਲ ਰੂਪ ਹੋ ਕਰਕੇ ਪ੍ਰਗਟ ਹੋਏ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ। ਕਿਰਪਾ ਰੂਪੀ ਜਲ ਦੀ, ਉਪਦੇਸ਼ ਰੂਪੀ ਜਲ ਦੀ ਸਾਡੇ ਉੱਪਰ ਸਰਸ ਬਹੁਤੀ ਹੀ ਵਰਖਾ ਕਰਨੀ ਕਰੋ। ਮਹਾਰਾਜ ਬੇਅੰਤ ਬੇਅੰਤ ਉਪਦੇਸ਼ਾਂ ਦੀ ਦਾਤ ਅੰਮ੍ਰਿਤਮਈ ਗੁਰਬਾਣੀ ਕੀਰਤਨ ਤੇ ਕਥਾ ਦੁਆਰਾ ਸਾਡੇ ਉੱਪਰ ਆਪ ਜੀ ਕਰੋ।
1: ਓਹੇ ਆਨੰਦ ਸਗਲ ਭਾਗ।
0: ਇਸ ਪ੍ਰਕਾਰ ਜਿਨ੍ਹਾਂ ਦੇ ਚੰਗੇ ਭਾਗ ਨੇ ਉਹਨਾਂ ਨੂੰ ਵੱਡਾ ਭਾਰੀ ਆਨੰਦ ਪ੍ਰਾਪਤ ਹੁੰਦਾ ਹੈ। ਜਿਸ ਪ੍ਰਕਾਰ ਮੀਂਹ ਵਰਦਾ ਨਾ, ਤਪਸ਼ ਹਰੀ ਜਾਂਦੀ ਏ, ਔੜ ਮੁੱਕ ਜਾਂਦੀ ਏ, ਬੱਦਲ ਤੋਂ ਬਿਨਾਂ ਜਿਹੜੀਆਂ ਕੁਮਲਾਈਆਂ ਹੋਈਆਂ ਮੁਰਝਾਈਆਂ ਹੋਈਆਂ ਫਸਲਾਂ ਨੇ, ਮੇਘ ਬਿਨਾਂ ਜੋ ਖੇਤੀ ਜਾਏ, ਉਹ ਜਿਹੜੀ ਜਾਂਦੀ ਹੋਈ ਸੁੱਕਦੀ ਹੋਈ ਖੇਤੀ ਏ ਨਾ, ਸਾਰੀ ਹਰਿਆਵਲਤਾ ਦੇ ਸਹਿਤ ਹੋ ਜਾਂਦੀ ਏ। ਜਦੋਂ ਪ੍ਰਤੱਖ ਮੀਂਹ ਪੈਂਦਾ, ਮੀਂਹ ਉਹ ਪਾਇਆ ਪਰਮੇਸ਼ਰ ਪਾਇਆ, ਜੀਵ ਜੰਤ ਸਭ ਸੁਖੀ ਵਸਾਇਆ, ਸਾਰੇ ਜੀਵ ਜੰਤੂ, ਸਾਰੇ ਇਸਤਰੀ ਪੁਰਸ਼, ਸਾਰੇ ਪੰਛੀ ਅਤੇ ਜਾਨਵਰ ਆਨੰਦ ਦੇ ਸਹਿਤ ਹੋ ਜਾਂਦੇ ਨੇ ਨਾ। ਭਾਈ ਜਿਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਦੇ ਬੱਦਲ ਸਰੂਪ ਹੋ ਕਰਕੇ ਅੰਮ੍ਰਿਤ ਜਲ ਉਪਦੇਸ਼ ਦੀ ਵਰਖਾ ਕਰਦੇ ਹਨ, ਫਿਰ ਪੜਦੇ
1: ਹੋਏ ਆਨੰਦ ਸਗਲ ਭਾਗ।
0: ਇਸ ਪ੍ਰਕਾਰ ਜਿਹੜੇ ਦੁੱਖ ਨੇ ਉਹ ਸਾਰੇ ਭਾਗ ਭੱਜ ਜਾਂਦੇ ਨੇ, ਹੋਏ ਆਨੰਦ, ਤਨ ਮਨ ਪ੍ਰਫੁੱਲਿਤ ਹੋ ਜਾਂਦਾ, ਮਨ ਖਿੜਿਆ ਹਰਿਆ ਬਾਗ, ਇੰਦਰੇ ਜਿਹੜੇ ਨੇ ਪ੍ਰਫੁੱਲਤ ਹੋ ਜਾਂਦੇ ਨੇ, ਅੱਖਾਂ ਪ੍ਰੇਮ ਰਸ ਵਾਲੀਆਂ ਹੋ ਜਾਂਦੀਆਂ ਨੇ, ਰਸਨਾ ਗੁਣ ਗਾਇਨ ਕਰਨੇ ਵਾਲੀ ਹੋ ਜਾਂਦੀ ਏ, ਕੰਨ ਜਸ ਨੂੰ ਗਾਇਨ ਜਸ ਦੇ ਗਾਇਨ ਨੂੰ ਸਰਵਣ ਕਰਨੇ ਵਾਲੇ ਹੋ ਜਾਂਦੇ ਨੇ, ਪੈਰ ਚੱਲ ਕੇ ਸਤ ਸੰਗਤ ਵਿੱਚ ਜਾਣ ਵਾਲੇ ਹੋ ਜਾਂਦੇ ਨੇ, ਹੱਥ ਟਹਿਲ ਸੇਵਾ ਵਿੱਚ ਲੱਗ ਜਾਂਦੇ ਨੇ, ਹਿਰਦਾ ਸਤਿਗੁਰੂ ਜੀ ਦੇ ਪਿਆਰ ਦੇ ਨਾਲ ਭਰ ਜਾਂਦਾ। ਇਸ ਪ੍ਰਕਾਰ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਹੋਏ ਆਨੰਦ ਸਗਲ ਭਾਗ। ਔਗਣ ਸਾਰੇ ਭਾਗ ਜਾਂਦੇ ਨੇ, ਭਾਗ ਜਾਗ ਪੈਂਦੇ ਨੇ, ਤੇ ਸਗਲ ਸਾਰੇ ਇੰਦਰੇ ਤੇ ਸਾਰੇ ਗੁਰਮੁਖ ਜਨ ਆਨੰਦ ਦੇ ਸਹਿਤ ਹੁੰਦੇ ਨੇ ਸਤਿਗੁਰੂ ਜੀ ਦੀ ਉਪਦੇਸ਼ ਰੂਪੀ ਵਰਖਾ ਨੂੰ ਪ੍ਰਾਪਤ ਕਰਕੇ। ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ
1: ਸੰਤ ਸੰਗੇ ਮਨ ਪਰਫੜਾ।
0: ਮਹਾਰਾਜ, ਮਨ ਦੇ ਅੰਦਰ ਛੇਤੀ ਉਤਸ਼ਾਹ ਕਿਵੇਂ ਪੈਦਾ ਹੋ ਜਾਵੇ? ਮਿਹਨਤ ਥੋੜੀ ਕਰੀਏ ਤੇ ਫਲ ਬਹੁਤਾ ਮਿਲ ਜਾਵੇ, ਥੋੜਾ ਵੀ ਜਪੀਏ ਤੇ ਬਹੁਤਾ ਮਹਾਤਮ ਪ੍ਰਾਪਤ ਕਰੀਏ। ਹਜ਼ੂਰ ਬਚਨ ਕਰਦੇ ਨੇ, ਭਾਈ ਸੰਤ ਜਨਾਂ ਦੀ ਸੰਗਤ ਵਿੱਚ ਮਿਲ ਕਰਕੇ ਜਪੀਏ ਨਾ, ਇਹ ਜਿਹੜਾ ਮਨ ਪਰਫੜ ਹੈ ਪ੍ਰਫੁੱਲਤ ਹੋ ਜਾਂਦਾ ਹੈ। ਜਿਹੜਾ ਮਨ ਸਦਾ ਭਟਕਦਾ ਰਹਿਣ ਵਾਲਾ, ਕਦੇ ਕਾਬੂ ਵਸ ਵਿੱਚ ਨਹੀਂ ਨਾ ਆਉਂਦਾ, ਪਰ ਫੜਾ ਦੂਸਰਾ ਪਾਠ ਸੰਧੀ ਵਿਸ਼ੇਦ ਕਰਕੇ ਮਾਤਰ ਅਰਥ ਵਾਸਤੇ, ਪਰ ਵਿਸ਼ੇਸ਼ ਕਰਕੇ ਫੜਾ ਫੜਿਆ ਜਾਂਦਾ ਹੈ, ਵਸ ਵਿੱਚ ਆ ਜਾਂਦਾ ਹੈ। ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ, ਤੇ ਕਿਰਪਾ ਦਾ ਰਸਤਾ ਕੀ ਹੈ? ਸੰਤ ਸੰਗੇ ਮਨ ਪਰਫੜੈ। ਭਾਈ ਸੰਤ ਜਨਾਂ ਦੀ ਸੰਗਤ ਦੇ ਨਾਲ ਮਿਲ ਕਰਕੇ ਅੰਮ੍ਰਿਤ ਨਾਮ ਨੂੰ ਜਪੀਏ ਤੇ ਮਨ ਵਿਸ਼ੇਸ਼ ਕਰਕੇ ਪ੍ਰਫੁੱਲਤ ਹੁੰਦਾ ਹੈ। ਇਸ ਪ੍ਰਕਾਰ ਪ੍ਰੇਮ ਦੇ ਪ੍ਰਵਾਹ ਦੇ ਸਹਿਤ ਹੁੰਦਾ ਹੈ, ਉਮਗ ਪੈਂਦਾ ਹੈ, ਉਤਸ਼ਾਹਿਤ ਹੋ ਜਾਂਦਾ ਹੈ।
1: ਹਰ ਸੁਹਾਗ
0: ਜਿਸ ਪ੍ਰਕਾਰ ਮਿਲ ਮੇਘ, ਜਿਹੜੀ ਧਰਤੀ ਹੈ ਨਾ, ਜਦੋਂ ਮੇਘ ਬੱਦਲਾਂ ਦੇ ਵਿੱਚੋਂ ਇਸ ਨੂੰ ਜਲ ਪ੍ਰਾਪਤ ਹੁੰਦਾ ਹੈ, ਧਰ ਸੁਹਾਗ, ਧਰਤੀ ਆਨੰਦ ਦੇ ਸਹਿਤ ਹੋ ਜਾਂਦੀ। ਸੁਹਾਗ ਨਾਮ ਆਨੰਦ ਦਾ ਹੈ, ਪ੍ਰਫੁੱਲਤ ਦਾ ਸਹਿਤ, ਹਰਿਆਵਲਤਾ ਦੇ ਸਹਿਤ ਹੋ ਜਾਂਦੀ ਹੈ। ਇਸ ਪ੍ਰਕਾਰ ਮਿਲ ਮੇਘ, ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਰੂਪੀ ਬੱਦਲ ਹੋ ਕਰਕੇ ਉਪਦੇਸ਼ ਦੀ ਵਰਖਾ ਕਰਦੇ ਨੇ ਨਾ, ਧਰ ਸੁਹਾਗ, ਉੱਤਮ ਅਧਿਕਾਰੀਆਂ ਦੀ ਬੁੱਧੀ ਰੂਪੀ ਜਿਹੜੀ ਧਰਤੀ ਹੈ, ਇਹ ਆਨੰਦ ਦੇ ਸਹਿਤ ਹੁੰਦੀ ਹੈ। ਸਤ ਸੰਤੋਖ, ਦਇਆ, ਧਰਮ, ਧੀਰਜ, ਵਿਚਾਰ, ਸ਼ਰਵਣ, ਮੰਦਨ, ਨਿਧਿਆਸਨ, ਸ਼ੁਭ ਗੁਣਾਂ ਦੀ ਹਰਿਆਵਲਤਾ ਨੂੰ ਪਾ ਕਰਕੇ ਆਨੰਦ ਦੇ ਸਹਿਤ ਹੁੰਦੀ ਹੈ ਜੀਓ।
1: ਹੋਰ ਪ੍ਰੀਤ ਮੋਰ,
0: ਜਿਸ ਪ੍ਰਕਾਰ ਮੋਰਾਂ ਦੀ ਪ੍ਰੀਤੀ ਬੱਦਲਾਂ ਦੇ ਨਾਲ ਹੈ, ਜਦੋਂ ਬੱਦਲ ਘਨਘੋਰਾਂ ਕਰਦੇ ਨੇ, ਗਰਜਦੇ ਨੇ, ਮੋਰ ਆਨੰਦ ਦੇ ਸਹਿਤ ਹੁੰਦੇ ਹਨ। ਇਸੇ ਪ੍ਰਕਾਰ
1: ਹੋਰ ਪ੍ਰੀਤ ਮੋਰ,
0: ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀਰਤਨ ਦੀ ਧੁਨੀ ਉਚਾਰਦੇ ਨੇ ਨਾ, ਵਖਿਆਨ ਦੁਆਰਾ ਉਪਦੇਸ਼ ਦਿੰਦੇ ਨੇ ਨਾ, ਇਹ ਕਿਰਪਾ ਰੂਪੀ ਸਤਿਗੁਰਾਂ ਦੀ ਸੋ ਗਰਜਣਾ ਹੈ, ਇਹ ਗੜਗੜਾਹਟ ਹੈ ਕਿਰਪਾ ਰੂਪੀ ਬੱਦਲ ਦੀ। ਤੇ ਜਿਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਕੇ ਘਨਘੋਰ ਕਰਦੇ ਨੇ, ਉਪਦੇਸ਼ ਰੂਪੀ ਗਰਜਨਾ ਕਰਦੇ ਨੇ, ਪ੍ਰੀਤ ਮੋਰ, ਤੇ ਜਿਹੜੇ ਗੁਰਸਿੱਖਾਂ ਦੇ ਹਿਰਦੇ ਨੇ ਨਾ, ਇਹ ਭਾਈ ਮੋਰ ਦੀ ਨਿਆਈ ਆਨੰਦਿਤ ਹੋ ਜਾਂਦੇ ਨੇ। ਜਿਵੇਂ ਬੱਦਲ ਦੀ ਗੜਗੜਾਹਟ ਨੂੰ ਸੁਣ ਕਰਕੇ ਮੋਰ ਆਨੰਦ ਦੇ ਸਹਿਤ ਪੈਲ ਪਾਉਂਦਾ ਹੈ ਗੁਰਸਿੱਖਾਂ ਦੇ ਹਿਰਦੇ, ਸਤਿਗੁਰੂ ਜੀ ਦੇ ਉਪਦੇਸ਼ ਨੂੰ ਸੁਣ ਕਰਕੇ ਖਿੜ ਆਉਂਦੇ ਨੇ, ਆਨੰਦ ਦੇ ਸਹਿਤ ਹੁੰਦੇ ਹਨ। ਜਿਸ ਪ੍ਰਕਾਰ ਆਪਣੇ ਚਿੱਤ ਦੇ ਅੰਦਰ ਜਿਹੜਾ ਚਾਤਰਕ ਬਬੀਹਾ ਹੈ, ਸਦਾ ਸਵਾਂਤੀ ਬੂੰਦ ਨੂੰ ਚਾਹੁੰਦਾ ਹੈ ਤੇ ਬੱਦਲ ਦੀ ਓਰ ਤਰਫ ਦੇਖਦਾ, ਕਦੋਂ ਬੱਦਲ ਵਰਨ ਸਵਾਂਤੀ ਬੂੰਦ ਪ੍ਰਾਪਤ ਹੋਵੇ, ਇਸੇ ਪ੍ਰਕਾਰ
1: ਚਾਤਰਿਕ ਬੂੰਦ।
0: ਭਾਈ ਜਿਹੜੇ ਗੁਰਸਿੱਖਾਂ ਰੂਪੀ ਬਬੀਹੀਆਂ ਦੇ ਜਿਹੜੇ ਚਿੱਤ ਨੇ ਨਾ, ਇਹ ਚਾਤਰਿਕ ਦੀ ਨਿਆਈ ਗੁਰੂ ਰੂਪੀ ਕਿਰਪਾ ਦੇ ਬੱਦਲ ਵੱਲ ਤੱਕਦੇ ਨੇ ਤੇ ਬੇਨਤੀਆਂ ਕਰਦੇ ਨੇ, ਮਹਾਰਾਜ ਕਦੋਂ ਸਾਨੂੰ ਆਪ ਜੀ ਦੀ ਅੰਮ੍ਰਿਤ ਨਾਮ ਰੂਪੀ ਸਵਾਂਤੀ ਬੂੰਦ ਦੀ ਪ੍ਰਾਪਤੀ ਹੋਵੇ।
1: ਐਸੋ ਹਰ ਸੰਗੇ ਮਨ ਮੋਹ।
0: ਭਾਈ ਇਸ ਪ੍ਰਕਾਰ ਸਤ ਸੰਗਤ ਕਰਦਿਆਂ, ਸਤਿਗੁਰੂ ਜੀ ਦੇ ਉਪਦੇਸ਼ ਨੂੰ ਸਰਵਣ ਕਰਦਿਆਂ, ਮੰਨਣ ਕਰਦਿਆਂ, ਨਿਧਿਆਸਨ ਕਰਦਿਆਂ, ਹਰੀ ਪਰਮੇਸ਼ਰ ਜੀ ਦੇ ਨਾਲ ਮਨ ਦਾ ਪਿਆਰ ਬਣ ਆਉਂਦਾ ਹੈ। ਇਹ ਯੁਗਤੀ ਹੈ ਵਾਹਿਗੁਰੂ ਜੀ ਦੇ ਨਾਲ ਪਿਆਰ ਕਰਨੇ ਦੀ। ਸਾਧ ਸੰਗਤ ਬਿਨਾਂ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਸਤ ਸੰਗਤ ਕਰਕੇ ਮਨ ਦੇ ਅੰਦਰ ਪਿਆਰ ਉਪਜਦਾ, ਸਤ ਸੰਗਤ ਸਾਧ ਪਾਈ ਵੱਡ ਭਾਗੀ, ਮਨ ਚੱਲਤਾ ਉਹ ਭਾਇਓ ਅਰੂੜਾ, ਸਦਾ ਚੱਲਤਾ ਉਹ ਚੱਲਦਾ ਰਹਿਣ ਵਾਲਾ, ਨਾ ਟਿਕਣ ਵਾਲਾ ਮਨ ਜਿਹੜਾ ਫਿਰ ਸਥਿਤ ਹੋ ਜਾਂਦਾ, ਫਿਰ ਟਿਕਾਏ ਮਾਨ ਹੋ ਜਾਂਦਾ। ਹਜ਼ੂਰ ਬਚਨ ਕਰਦੇ ਨੇ, ਭਾਈ ਇਸ ਪ੍ਰਕਾਰ ਹਰੀ ਪਰਮੇਸ਼ਰ ਜੀ ਦੇ ਸੰਗੇ ਸਤ ਸੰਗਤ ਨੂੰ ਪ੍ਰਾਪਤ ਕਰਕੇ ਮਨ ਮੋਹ, ਮਨ ਵਾਹਿਗੁਰੂ ਜੀ ਦੇ ਗੁਣਾਂ ਨੂੰ ਸੁਣ ਕਰਕੇ ਮੋਹਿਆ ਜਾਂਦਾ ਹੈ, ਪ੍ਰੇਮ ਅਵਸਥਾ ਨੂੰ ਧਾਰਦਾ ਹੈ।
1: ਤਿਆਗ ਮਾਇਆ ਧੋਹ,
0: ਫਿਰ ਮਾਇਆ ਦੇ ਮੋਹ ਨੂੰ ਧੋ ਰੂਪ ਛਲ ਰੂਪ ਕਰਕੇ ਜੀਵ ਤਿਆਗਦਾ ਹੈ, ਉੱਤਮ ਅਧਿਕਾਰੀ।
1: ਸੰਤ ਨਾਨਕ ਜਾਗਿਆ।
0: ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ, ਭਾਈ ਜਿਨ੍ਹਾਂ ਨੇ ਸੰਤ ਜਨਾਂ ਦੇ ਨਾਲ ਮਿਲ ਕਰਕੇ ਜਪਿਆ ਹੈ ਸਤਨਾਮ, ਉਹਨਾਂ ਦੇ ਹਿਰਦਿਆਂ ਦੇ ਅੰਦਰ ਵਾਹਿਗੁਰੂ ਜੀ ਦੇ ਪ੍ਰਥਾਏ ਪਿਆਰ ਜਾਗਿਆ ਹੈ। ਉਹਨਾਂ ਦਾ ਹਿਰਦਾ ਅਗਿਆਨ ਅਵਿਦਿਆ ਦੀ ਨੀਂਦ ਵਿੱਚੋਂ ਸੁੱਤਾ ਹੋਇਆ, ਗਿਆਨ ਜਾਗ੍ਰਿਤ ਅਵਸਥਾ ਦੇ ਅੰਦਰ ਜਾਗਿਆ ਹੈ ਜੀਓ।
1: ਜਾਗ ਮਾਇਆ ਤੋਹ,
0: ਇਸ ਪ੍ਰਕਾਰ ਧੋ ਰੂਪ ਛਲ ਰੂਪ ਮਾਇਆ ਦੇ ਮੋਹ ਨੂੰ ਛੱਡ ਕਰਕੇ
1: ਸੰਤ ਨਾਨਕ ਜਾਗਿਆ।
0: ਭਾਈ ਸੰਤ ਜਨਾਂ ਦੇ ਨਾਲ ਮਿਲ ਕਰਕੇ ਉਹ ਸੰਤ ਰੂਪੀ ਹੋ ਰਹੇ ਨੇ। ਜਿਸ ਪ੍ਰਕਾਰ ਤਾਂਬਾ ਸੋਨੇ ਦੇ ਨਾਲ ਮਿਲ ਕੇ ਤਾਂਬਾ ਰੂਪੀ ਹੋ ਜਾਂਦਾ ਹੈ, ਨਦੀਆਂ ਤੇ ਦਰਿਆ ਸਾਗਰ ਨਾਲ ਮਿਲ ਕਰਕੇ ਸਾਗਰ ਰੂਪੀ ਹੋ ਜਾਂਦੇ ਨੇ, ਇਵੇਂ ਸੰਤ ਜਨਾਂ ਦੇ ਨਾਲ ਮਿਲ ਕਰਕੇ ਮਿਲ ਸੰਤ ਉਹ ਜਗਿਆਸੂ ਸੰਤ ਰੂਪੀ ਹੋ ਜਾਂਦੇ ਨੇ। ਨਾਨਕ ਜਾਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ, ਭਾਈ ਅਵਿਦਿਆ ਗਿਆਨ ਦੀ ਨਿੰਦਰਾ ਦੇ ਸਹਿਤ ਸੁੱਤਿਆ ਹੋਇਆ ਮਨ ਪ੍ਰੇਮ ਜਾਗ੍ਰਿਤ ਅਵਸਥਾ ਦੇ ਵਿੱਚ, ਗਿਆਨ ਜਾਗ੍ਰਿਤ ਅਵਸਥਾ ਦੇ ਅੰਦਰ ਤਿੰਨਾਂ ਦਾ ਜਾਗਿਆ ਹੈ ਜੀਓ।
1: ਮਲਾਰ ਮਹੱਲਾ ਪੰਜਵਾ।
0: ਮਲਾਰ ਰਾਗ ਦੇ ਅੰਦਰ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ,
1: ਗੋਪਾਲ ਗਾਓ ਨੀਤ।
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਕਿਰਪਾਲਤਾ ਕਰਕੇ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਨਾ ਕਰੋ, ਸਾਡੇ ਦੁੱਖ ਮਿਟ ਜਾਣ ਤੇ ਸੁੱਖਾਂ ਦੀ ਪ੍ਰਾਪਤੀ ਹੋਵੇ। ਹਜ਼ੂਰ ਫਰਮਾਉਂਦੇ ਨੇ, ਭਾਈ ਗੋਪਾਲ, ਗੋ ਨਾਮ ਪ੍ਰਿਥਵੀ ਦਾ, ਪਾਲ ਨਾਮ ਪਾਲਣਾ ਕਰਨੇ ਵਾਲੇ ਦਾ। ਜੋ ਪਰਮੇਸ਼ਰ ਜੀ ਪ੍ਰਿਥਵੀ ਪ੍ਰਤ ਪਾਲਕ ਨੇ, ਪ੍ਰਿਥਵੀ ਆਸਰੇ ਰਹਿਣ ਵਾਲੇ ਸਰਬਤ ਜੀਆਂ ਦੇ ਵੀ ਪ੍ਰਤ ਪਾਲਕ ਨੇ। ਗੋ ਨਾਮ ਇੰਦਰੀਆਂ ਦਾ, ਜਿੰਨੀਆਂ ਸਰੀਰ ਦੀਆਂ ਇੰਦਰੀਆਂ ਨੇ, ਅੱਖਾਂ ਕੰਨ ਨੱਕ ਮੂੰਹ ਇਤਿਆਦਿਕ, ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ ਕਹੇ ਜਾਂਦੇ ਨੇ। ਇੰਦਰੇ ਵੀ ਕਿਹਾ ਜਾਂਦਾ, ਇੰਦਰੀਆਂ ਵੀ ਕਿਹਾ ਜਾਂਦਾ। ਇਸ ਪ੍ਰਕਾਰ ਗੋਪਾਲ, ਜੋ ਪਰਮੇਸ਼ਰ ਜੀ ਇੰਦਰੀਆਂ ਦੇ ਸਹਿਤ ਇਸ ਸਰੀਰ ਦੀ ਪਾਲਣਾ ਕਰਨ ਵਾਲੇ ਨੇ, ਤੇ ਇਸ ਪਰਮੇਸ਼ਰ ਜੀ ਦੇ ਗੋਪਾਲ ਜੀ ਦੇ ਗੁਣਾਂ ਨੂੰ, ਗੁਣ ਗੋਪਾਲ ਗਾਓ ਨੀਤ, ਨਿਤਾ ਪ੍ਰਤੀ ਹਰ ਰੋਜ਼ ਦਿਨ ਪ੍ਰਤੀ ਦਿਨ ਸਦਾ ਗਾਉਂਦੇ ਹੀ ਰਹੋ ਪਿਆਰ ਅਵਸਥਾ ਕਰਕੇ।
1: ਰਾਮ ਨਾਮ ਤਾਂ ਹਰ ਚੀਤ।
0: ਭਾਈ ਜੋ ਮਨ ਦੇ ਅੰਦਰ ਚੇਤ ਹੈ ਨਾ, ਤੇ ਇਸ ਚਿੱਤ ਦੇ ਅੰਦਰ ਸਰਬ ਵਿਆਪੀ ਪਰਮੇਸ਼ਰ ਜੀ ਦੇ ਨਾਮ ਦੀ ਉਸਤਤੀ ਨੂੰ ਧਾਰਨਾ ਕਰੋ। ਵਿਸਰਾਮ ਦੇ ਕਰਕੇ, ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ,
1: ਛੋਟ ਮਾਨ ਤਜ ਗੁਮਾਨ।
0: ਤੇ ਨਿਤਾ ਪ੍ਰਤੀ ਗੁਣ ਗਾਉਂਦਿਆਂ ਮਾਣ ਨਹੀਂ ਕਰਨਾ ਕਿ ਮੈਂ ਗੁਣ ਗਾਉਂਦਾ ਹਾਂ। ਸਰਬਤ ਪ੍ਰਕਾਰ ਦੇ ਮਾਣ ਨੂੰ ਛੱਡ ਦੇਣਾ, ਨਾ ਜਾਤੀ ਦਾ ਮਾਣ ਕਰਨਾ, ਨਾ ਕੁਲ ਦਾ ਮਾਣ ਕਰਨਾ, ਨਾ ਖਾਨਦਾਨ ਦਾ ਮਾਣ ਕਰਨਾ, ਨਾ ਜਵਾਨੀ ਦਾ ਮਾਣ ਕਰਨਾ, ਨਾ ਵਿਦਿਆ ਦਾ ਮਾਣ ਕਰਨਾ, ਨਾ ਗੁਣਾਂ ਦਾ ਮਾਣ ਕਰਨਾ, ਨਾ ਧਨ ਦਾ ਮਾਣ ਕਰਨਾ, ਨਾ ਸੰਬੰਧੀਆਂ ਦਾ ਮਾਣ ਕਰਨਾ, ਸਰਕਾਰੀ ਦਰਬਾਰੇ ਚੱਲਦੀ ਹੈ ਮਾਣ ਨਹੀਂ ਕਰਨਾ, ਤੇ ਵਾਹਿਗੁਰੂ ਜੀ ਦੇ ਗੁਣ ਗਾ ਕੇ ਵੀ ਮਾਣ ਨਹੀਂ ਕਰਨਾ ਕਿ ਦੁਨੀਆਂ ਸੁੱਤੀ ਪਈ ਹੈ ਤੇ ਮੈਂ ਉੱਠ ਕੇ ਜਪ ਵੀ ਲਿਆ, ਘਰ ਵਾਲੇ ਸੁੱਤੇ ਪਏ ਨੇ ਤੇ ਮੈਂ ਇੰਨੀਆਂ ਮਾਲਾ ਫੇਰ ਵੀ ਲਈਆਂ, ਮਾਣ ਨਹੀਂ ਕਰਨਾ। ਮਾਨ ਮੁਨੀ ਮੁਨ ਵਰ ਗਲੇ, ਮਾਨ ਸਭੈ ਕਉ ਖਾਏ। ਮਾਣ ਕਰਨ ਵਾਲੇ ਦੇ ਸਾਰੇ ਜਿਹੜੇ ਗੁਣ ਨੇ ਉਹ ਗਲ ਜਾਂਦੇ ਨੇ, ਜਿਵੇਂ ਕਾਗਜ਼ ਪਾਣੀ ਦੇ ਅੰਦਰ ਗਲ ਜਾਂਦਾ ਹੈ। ਹਜ਼ੂਰ ਫਰਮਾਉਂਦੇ ਨੇ, ਛੋਟ ਮਾਨ ਤਜ ਗੁਮਾਨ। ਭਾਈ ਮਨ ਦਾ ਮਾਨ ਵੀ ਛੱਡ ਦਿਓ, ਦੇਹੀ ਦਾ ਗੁਣਾਂ ਦਾ ਗੁਮਾਨ ਵੀ ਛੱਡ ਦਿਓ।
1: ਮਿਲ ਸਾਧੂਆ ਕਾ ਸੰਗ।
0: ਮਹਾਰਾਜ ਇਹ ਛੱਡਿਆ ਨਹੀਂ ਜਾਂਦਾ, ਇਹ ਬਦੋ ਬਦੀ ਮਨ ਦੇ ਅੰਦਰ ਪ੍ਰਗਟ ਹੋ ਜਾਂਦਾ ਹੈ, ਮਨ ਤੇ ਆ ਹੀ ਜਾਂਦਾ, ਨਾ ਫਿਰ ਛੱਡੀਏ ਕਿਵੇਂ। ਹਜ਼ੂਰ ਫਰਮਾਉਂਦੇ ਨੇ, ਜਿਹੜੇ ਨਿਰਮਾਣ ਸਾਧੂ ਨੇ ਨਾ, ਉਹਨਾਂ ਨਿਰਮਾਣ ਸਾਧੂਆਂ ਦੇ ਨਾਲ ਮਿਲ ਕਰਕੇ ਬੰਦਗੀ ਕਰੋ, ਫਿਰ ਛੱਡਿਆ ਜਾਵੇਗਾ। ਸਾਧੂ ਜਨ ਮਨ ਦੇ ਅੰਦਰ ਮਾਣ ਨਹੀਂ ਰਹਿਣ ਦਿੰਦੇ, ਸਾਧ ਸੰਗਤ ਜੀ ਪਲ ਭਰ ਦੇ ਅੰਦਰ ਹੀ ਪਰਚਾ ਪਾ ਕੇ ਸਾਰਾ ਮਾਣ ਤੋੜ ਦਿੰਦੇ ਨੇ। ਹਜ਼ੂਰ ਬਚਨ ਕਰਦੇ ਨੇ, ਜਿਹੜੇ ਨਿਰਮਾਣ ਨੇ, ਜੇ ਪ੍ਰਾਣੀ ਕਿਸੇ ਦੀ ਸੰਗਤ ਕਰੇ ਤੇ ਉਸਦੇ ਗੁਣ ਆ ਜਾਂਦੇ ਨੇ। ਜੇ ਕੋਈ ਚੋਰਾਂ ਦੀ ਸੰਗਤ ਕਰੇ, ਇੱਕ ਦਿਨ ਚੋਰੀ ਕਰਨੀ ਸਿੱਖ ਜਾਂਦਾ, ਚੋਰ ਹੋ ਜਾਂਦਾ। ਇਸੇ ਪ੍ਰਕਾਰ ਜੇ ਕੋਈ ਵਿਕਾਰੀਆਂ ਦੀ ਸੰਗਤ ਕਰੇ ਤੇ ਵਿਕਾਰਾਂ ਦੇ ਗੁਣ ਸੁਣਦਿਆਂ ਸੁਣਦਿਆਂ, ਗੱਲਾਂ ਸੁਣਦਿਆਂ ਸੁਣਦਿਆਂ ਇੱਕ ਦਿਨ ਵਿਕਾਰੀ ਹੋ ਜਾਂਦਾ। ਜੇ ਕੋਈ ਸਾਧੂਆਂ ਦੀ ਸੰਗਤ ਕਰੇ ਤੇ ਗੁਣ ਸਿੱਖਦਿਆਂ ਸਿੱਖਦਿਆਂ ਇੱਕ ਦਿਨ ਸਾਧੂ ਹੀ ਹੋ ਜਾਂਦਾ। ਜਿਹੜੇ ਨਿਰਮਾਣ ਸਾਧੂ ਨੇ ਨਾ, ਉਹਨਾਂ ਦੇ ਨਾਲ ਮਿਲ ਕਰਕੇ ਜਪਣਾ ਕਰੋ, ਨਿਰਮਾਣ ਹੋ ਜਾਵੋਗੇ।
1: ਸਿਮਰ ਏਕ ਰੰਗ।
0: ਤੇ ਸਾਧੂਆਂ ਦੇ ਨਾਲ ਮਿਲ ਕਰਕੇ ਹਰੀ ਪਰਮੇਸ਼ਰ ਜੀ ਨੂੰ, ਇੱਕ ਨਿਰੰਕਾਰ ਵਾਹਿਗੁਰੂ ਜੀ ਨੂੰ ਰੰਗ ਪਿਆਰ ਦੇ ਨਾਲ ਸਿਮਰਨਾ ਕਰੋ।
1: ਜਾਹੇ ਦੁਖ ਮੀਤ।
0: ਸਤਿਗੁਰੂ ਜੀ ਕਿੰਨੇ ਪਿਆਰ ਦੇ ਨਾਲ ਸਮਝਾ ਰਹੇ ਨੇ, ਮੀਤ ਦਾ ਅਰਥ ਹੈ ਮਿੱਤਰ। ਹਜ਼ੂਰ ਫਰਮਾਉਂਦੇ ਨੇ, ਮਿੱਤਰਾ ਫਿਰ ਤੇਰੇ ਸਾਰੇ ਦੋਸ਼ ਮਿਟ ਜਾਣਗੇ। ਸ਼ਬਦ ਸਪਰਸ਼ ਰੂਪ ਰਸ ਗੰਧ ਕੋਈ ਵੀ ਦੋਸ਼ ਤੈਨੂੰ ਆ ਕਰਕੇ ਫਿਰ ਵਿਆਪੇਗਾ
1: ਨਹੀਂ।
0: ਮਹਾਰਾਜ ਸਾਡੇ ਤੇ ਜੰਜਾਲ ਹੀ ਨਹੀਂ ਮੁੱਕਦੇ, ਚੌਂਕੜਾ ਮਾਰਨ ਲੱਗੀਏ, ਜਪਜੀ ਸਾਹਿਬ ਪੜ੍ਹਨ ਲੱਗੀਏ ਤੇ 10 ਕੰਮ ਯਾਦ ਆ ਜਾਂਦੇ ਨੇ। ਜਿਹੜਾ ਫੁਰਨਾ ਕਦੇ ਪਹਿਲੇ ਨਹੀਂ ਨਾ ਫੁਰਦਾ, ਉਹ ਵੀ ਨਾਮ ਜਪਦਿਆਂ ਫੁਰਦਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਜਿਨ੍ਹਾਂ ਦੇ ਉੱਪਰ ਪਾਰ ਬ੍ਰਹਮ ਪਰਮੇਸ਼ਰ ਜੀ ਦਾ ਯਾਲਤਾ ਕਰਦੇ ਹਨ, ਵਿਸ਼ੇ ਵਿਕਾਰਾਂ ਦੇ ਸਾਰੇ ਜੰਜਾਲ ਉਹਨਾਂ ਦੇ ਨਾਸ਼ ਹੋ ਗਏ ਨੇ। ਫਿਰ ਬਾਣੀ ਪੜ੍ਹਨ ਲੱਗਿਆ, ਨਾਮ ਪੜ੍ਹਨ ਲੱਗਿਆ, ਰੂਪ ਧਨ ਤੇ ਕਾਮ ਦੇ ਵਿਕਾਰਾਂ ਦੇ ਫੁਰਨੇ ਨਹੀਂ ਆਉਂਦੇ। ਇਹ ਜੰਜਾਲ ਰੂਪੀ ਸਾਰੇ ਜਿਹੜੇ ਜੀਵਾਂ ਨੂੰ ਫਾਹ ਲੈਣ ਵਾਲੇ ਵਿਸ਼ਿਆਂ ਦੇ ਜੰਜਾਲ ਨੇ, ਫਾਹੀ ਰੂਪ ਨੇ, ਉਹਨਾਂ ਦੇ ਸਾਰੇ ਫਿਰ ਬਿਨਸ ਗਏ ਹਨ ਜੀਓ।
1: ਸਾਧ ਜਨਾ ਕਾ ਸ਼ਰਨ ਲਾਗ।
0: ਇਸ ਕਰਕੇ ਭਾਈ ਜਿਹੜੇ ਨਾਮ ਦੇ ਰਸੀਏ ਭਜਨੀਕ ਸਿਮਰਨ ਭਜਨ ਕਰਨ ਵਾਲੇ ਸਾਧੂ ਨੇ, ਉਹਨਾਂ ਸਾਧੂ ਜਨਾਂ ਦੇ ਚਰਨੀ ਲੱਗ ਕਰਕੇ
1: ਨਾਨਕ ਗਾਵਾ ਗੋਬਿੰਦ ਨੀਤ।
0: ਭਾਈ ਗਾਇਨ ਕਰਨੇ ਵਾਲੇ ਹੋ ਕਰਕੇ ਗੋਬਿੰਦ ਜੀ ਦੇ, ਪਰਮੇਸ਼ਰ ਜੀ ਦੇ, ਵਾਹਿਗੁਰੂ ਜੀ ਦੇ ਗੁਣਾਂ ਨੂੰ ਨਿਤਾ ਪ੍ਰਤੀ ਗਾਉਂਦੇ ਰਹੋ, ਸਾਰੇ ਪਾਪ ਵਿਕਾਰ ਤੇ ਦੋਸ਼ ਮਿਟ ਜਾਣਗੇ। ਇਸ ਪ੍ਰਕਾਰ ਦੋਸ਼ ਰਹਿਤ ਹੋ ਜਾਵੋਗੇ, ਪਵਿੱਤਰ ਭਾਵ ਵਾਲੇ ਹੋ ਜਾਵੋਗੇ।
1: ਮਲਾਰ ਮਹੱਲਾ ਪੰਜਵਾ।
0: ਮਲਾਰ ਰਾਗ ਦੇ ਅੰਦਰ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ,
1: ਗਰਜਤ ਗੋਬਿੰਦ ਰੂਪ।
0: ਮਹਾਰਾਜ, ਇਹ ਜਿਹੜਾ ਸਾਡਾ ਮਨ ਹੈ ਨਾ, ਇਸ ਮਨ ਨੂੰ ਸਦਾ ਵਿਆਕੁਲਤਾ ਬਣੀ ਰਹਿੰਦੀ ਹੈ। ਜੇ ਸੌਣ ਦਾ ਯਤਨ ਕਰਦੇ ਹਾਂ ਨਿੰਦਰਾ ਨੀ ਪੈਂਦੀ, ਤੇ ਕੰਮ ਕਰਨ ਦਾ ਯਤਨ ਕਰਦੇ ਹਾਂ, ਕੰਮ ਹੱਥ ਵਿੱਚ ਇੱਕ ਹੁੰਦਾ ਤੇ 10 ਹੋਰ ਚੇਤੇ ਆ ਜਾਂਦੇ ਨੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਭਟਕਣਾ ਇੰਨੀ ਮਨ ਦੀ ਵਧੀ ਹੋਈ ਹੈ, ਕਦੇ ਇਹ ਵਿਕਾਰਾਂ ਵੱਲ ਨੂੰ ਦੌੜਦਾ, ਕਦੇ ਧਨ ਵੱਲ ਨੂੰ ਦੌੜਦਾ, ਕਦੇ ਪਰਾਏ ਧਨ ਵੱਲ ਨੂੰ ਦੌੜਦਾ। ਮਹਾਰਾਜ, ਜਿੰਨੇ ਪਦਾਰਥ ਦੁਨੀਆਂ ਦੇ ਅੰਦਰ ਨਜ਼ਰ ਆਉਂਦੇ, ਮਨ ਸਾਰਿਆਂ ਨੂੰ ਪ੍ਰਾਪਤ ਕਰ ਲੈਣਾ ਚਾਹੁੰਦਾ ਹੈ, ਸਾਰਿਆਂ ਨੂੰ ਵੇਖ ਵੇਖ ਕੇ ਭਟਕਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ, ਇਸ ਮਨ ਨੂੰ ਚੈਨ ਕਿਵੇਂ ਆਵੇ, ਮਨ ਨੂੰ ਸੁੱਖ ਕਿਵੇਂ ਪ੍ਰਾਪਤ ਹੋਵੇ? ਤੇ ਹਜ਼ੂਰ ਫਰਮਾਉਂਦੇ ਹਨ,
1: ਗਰਜਤ ਗੋਬਿੰਦ ਰੂਪ।
0: ਭਾਈ, ਮਨ ਨੂੰ ਚੈਨ ਤੇ ਗੁਰੂ ਕੇ ਬਚਨਾਂ ਦੇ ਨਾਲ ਹੀ ਆਉਂਦਾ ਹੈ। ਜਿਉ ਮੰਦਰ ਕਉ ਥੰਮੈ ਥੰਮਨ, ਤਿਉ ਗੁਰ ਕਾ ਸ਼ਬਦ ਮਨ ਹੈ ਅਸਥੰਮਨ, ਘਨ ਗਰਜਤ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਜੋ ਗੋਬਿੰਦ ਰੂਪ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਰੂਪ ਨੇ। ਗੋ ਕਹੀਏ ਪ੍ਰਿਥਵੀ, ਬਿੰਦ ਕਹੀਏ ਰਖਵਾਲਾ। ਜੋ ਗੋਬਿੰਦ ਪ੍ਰਿਥਵੀ ਦਾ ਰਖਵਾਲਾ ਰੂਪ ਪਰਮੇਸ਼ਰ ਹੈ ਨਾ, ਗੁਰੂ ਨਾਨਕ ਦੇਵ ਸਾਹਿਬ ਜੀ ਤਿਸ ਪਰਮੇਸ਼ਰ ਜੀ ਦਾ ਸਰਗੁਣ ਸਰੂਪ ਨੇ। ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਸਤਿਗੁਰ ਪਰਮੇਸ਼ਰ ਮੇਰਾ। ਹਜ਼ੂਰ ਫਰਮਾਉਂਦੇ ਨੇ, ਐਸੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਰੂਪੀ ਬੱਦਲ ਹੋ ਕੇ ਗਰਜਦੇ ਨੇ, ਜੋ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਨੇ, ਕੀਰਤਨ ਕਰਦੇ ਨੇ, ਵਖਿਆਨ ਕਰਦੇ ਨੇ, ਇਹ ਕਿਰਪਾ ਦੇ ਬੱਦਲ ਸਰੂਪ ਸਤਿਗੁਰੂ ਜੀ ਦੀ ਗਰਜਨਾ ਹੈ। ਤੇ ਜੋ ਸਤਿਗੁਰੂ ਜੀ ਦੇ ਉਪਦੇਸ਼ਾਂ ਨੂੰ ਸਰਵਣ ਕਰਕੇ ਗੁਰ ਸਿੱਖਿਆ ਦੁਆਰਾ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਉਂਦਾ ਹੈ, ਸੁੱਖ ਖੱਖਾ ਮੁਕਤਾ ਹੈ ਸੁੱਖ ਦਾ ਭਾਈ, ਉਸ ਨੂੰ ਬਹੁਤ ਸੁੱਖ ਮਿਲਦੇ ਨੇ। ਤੁਮਰੀ ਕਿਰਪਾ ਮਹਿ ਸੁਖ ਘਨੇਰੇ, ਘਨੇਰੇ ਦਾ ਅਰਥ ਹੈ ਬਹੁਤੇ ਭਾਈ, ਫਿਰ ਬਹੁਤੇ ਹੀ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਕਿੰਨੇ ਕੁ ਸੁੱਖ ਮਿਲਦੇ ਨੇ ਉਹ ਗਿਣੇ ਨਹੀਂ ਜਾਂਦੇ, ਤਨ ਦੇ ਸੁੱਖ, ਮਨ ਦੇ ਸੁੱਖ, ਧਨ ਦੇ ਸੁੱਖ, ਸੰਤਾਨ ਦੇ ਸੁੱਖ, ਦੁਨੀਆਂ ਦੇ ਸੁੱਖ, ਘਰ ਦੇ ਸੁੱਖ, ਇਸੇ ਪ੍ਰਕਾਰ ਮਾਇਆ ਦੁਆਰਾ ਸਾਧਨਾ ਦੇ ਸੁੱਖ, ਤੇ ਇਸੇ ਪ੍ਰਕਾਰ ਬੈਕੁੰਠ ਦੀਆਂ ਚਾਰੇ ਮੁਕਤੀਆਂ ਦੇ ਸੁੱਖ, ਵਿਦੇਹ ਮੁਕਤੀ ਦਾ ਸੁੱਖ, ਕੇਵਲ ਮੁਕਤੀ ਦਾ ਸੁੱਖ, ਪਰਮੇਸ਼ਰ ਜੀ ਦੇ ਨਾਮ ਚੋਂ ਅੰਮ੍ਰਿਤ ਰਸ ਦਾ ਸੁੱਖ, ਪਰਮੇਸ਼ਰ ਜੀ ਦੀ ਅਭੇਦਤਾ ਦਾ ਸੁੱਖ, ਇਸ ਪ੍ਰਕਾਰ ਬੇਅੰਤ ਬੇਅੰਤ ਬਹੁਤ ਸੁੱਖ ਮਿਲਦੇ ਨੇ। ਤੇ ਸੁੱਖਾਂ ਨੂੰ ਪ੍ਰਾਪਤ ਕਰਕੇ ਇਹ ਜਿਹੜਾ ਮਨ ਚੈਨ ਚੈਨ ਦੇ ਸਹਿਤ ਹੋ ਜਾਂਦਾ ਹੈ, ਟਿਕ ਜਾਂਦਾ ਹੈ, ਟਿਕਾਏ ਮਾਨ ਅਵਸਥਾ ਨੂੰ ਪਾਉਂਦਾ ਹੈ ਜੀਓ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ,
1: ਚਰਨ ਸਰਨ ਤਰਨ ਸਾਗਰ।
0: ਮਹਾਰਾਜ, ਸੰਸਾਰ ਸਾਗਰ ਵਿੱਚ ਡੁੱਬ ਨਾ ਜਾਈਏ, ਕਿਧਰੇ ਡਰ ਬੜਾ ਆਉਂਦਾ ਹੈ ਮਹਾਰਾਜ, ਕਾਲ ਦਾ ਖਾਜਾ ਹੀ ਨਾ ਬਣ ਜਾਈਏ, ਚਿੱਤ ਬੜਾ ਡਰਦਾ, ਇਹ ਡਰ ਸਾਡਾ ਕਿਵੇਂ ਦੂਰ ਹੋਵੇ? ਤੇ ਹਜ਼ੂਰ ਬਚਨ ਕਰਦੇ ਨੇ, ਜੋ ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਰੂਪੀ ਚਰਨਾਂ ਦੀ ਸ਼ਰਨ ਗ੍ਰਹਿਣ ਕਰਨੀ ਹੈ ਨਾ, ਭਾਈ ਚਰਨਾਂ ਦੀ ਸ਼ਰਨ ਗ੍ਰਹਿਣ ਕਰਨ ਵਾਲੇ ਵਿਸ਼ੇਸ਼ ਕਰਕੇ ਸੰਸਾਰ ਸਾਗਰ ਤੋਂ ਤਰ ਜਾਂਦੇ ਨੇ। ਸਤਿਗੁਰਾਂ ਦਾ ਬਖਸ਼ਿਸ਼ ਕੀਤਾ ਅੰਮ੍ਰਿਤ ਨਾਮ, ਪਰਮੇਸ਼ਰ ਜੀ ਦਾ ਨਾਮ ਭਾਈ ਇਹ ਜਹਾਜ਼ ਰੂਪ ਹੈ, ਇਹੀ ਉਹ ਪਰਮੇਸ਼ਰ ਜੀ ਦੇ ਚਰਨ ਰੂਪ ਨੇ, ਜਿਹੜਾ ਇਹਨਾਂ ਦੀ ਸ਼ਰਨਾ ਚਰਨਾਂ ਦੀ ਸ਼ਰਨ ਵਿੱਚ ਆ ਜਾਂਦਾ ਹੈ, ਸੰਸਾਰ ਸਾਗਰ ਤੋਂ ਸਹਿਜੇ ਹੀ ਤਿੰਨਾਂ ਦਾ ਤਰਨਾ ਹੁੰਦਾ ਹੈ। ਇਸ ਪ੍ਰਕਾਰ ਅਨਹਤਾ, ਇਹ ਪੋਲਾ ਜਿਹਾ ਪਾਠ ਕਰਨਾ ਹੈ, ਅਨਹਤਾ, ਅਨਹਤਾ ਦਾ ਅਰਥ ਹੈ ਇੱਕ ਰਸ। ਭਾਈ, ਫਿਰ ਜਿਹੜੇ ਨਾਮ ਦੇ ਰਸੀਏ ਨਾ, ਉਹ ਹਰੀ ਪਰਮੇਸ਼ਰ ਜੀਆਂ ਦੇ ਚਰਨਾਂ ਦੀ ਸ਼ਰਨ ਵਿੱਚ ਪੈ ਕਰਕੇ ਅਨਹਤਾ ਇੱਕ ਰਸ, ਅੰਮ੍ਰਿਤ ਨਾਮ ਦੀ ਧੁਨੀ ਨੂੰ ਰਸ ਲੈ ਲੈ ਕਰਕੇ ਨਾਮ ਦੇ ਰਸੀਏ ਉਹ ਕਰਕੇ ਜਪਣਾ ਕਰਦੇ ਨੇ, ਨਾਮ ਦੀ ਧੁਨੀ ਨੂੰ ਉਚਾਰਦੇ ਨੇ, ਤੇ ਬੈਰ ਜਿਹੜੇ ਮੁਖ ਦੇ ਵਿੱਚੋਂ ਬਚਨ ਬੋਲਦੇ ਨੇ ਉਹ ਵੀ ਵਾਹਿਗੁਰੂ ਜੀ ਦੀ ਵਡਿਆਈ ਦੇ ਉਚਾਰਦੇ ਹਨ ਬੋਲਦੇ ਹਨ। ਇਸ ਪ੍ਰਕਾਰ ਨਾਮ ਦੀ ਧੁਨੀ ਨੂੰ ਇੱਕ ਰਸ ਉਚਾਰਦੇ ਰਹਿੰਦੇ ਨੇ ਤੇ ਭਾਈ ਬੈਨ ਮਿੱਠੇ ਅੰਮ੍ਰਿਤਮਈ ਬਚਨ ਬੋਲਦੇ ਨੇ। ਅੰਮ੍ਰਿਤ ਬਚਨ ਸਾਧ ਕੀ ਬਾਣੀ, ਐਸੇ ਮਹਾਤਮਾ ਅੰਮ੍ਰਿਤ ਬਚਨਾਂ ਦੇ ਨਾਲ ਸਭਨਾਂ ਨੂੰ ਚੰਗਾ ਉਪਦੇਸ਼ ਨਾਮ ਜਪਣੇ ਦਾ ਦਿੰਦੇ ਹਨ ਜੀਓ।
1: ਪਿਆਸ ਚਿੱਤ ਸਰੋਵਰ,
0: ਮਹਾਰਾਜ ਕੋਈ ਉਦਾਹਰਣ ਦੇ ਕੇ ਸਮਝਾਓ ਨਾ, ਨਾਮ ਦੇ ਰਸੀਆਂ ਦਾ ਜਿਹੜਾ ਮਨ ਹੈ ਨਾਮ ਦੇ ਰਸ ਨੂੰ ਚਾਹੁੰਦਾ ਕਿਵੇਂ ਹੈ। ਹਜ਼ੂਰ ਫਰਮਾਉਂਦੇ ਨੇ ਪਥਕ, ਕੋਈ ਪਥ ਨਾਮ ਮਾਰਗ ਦਾ ਰਸਤੇ ਦਾ ਹੈ ਤੇ ਪਥਕ ਨਾਮ ਰਸਤੇ ਦੇ ਚੱਲਣ ਵਾਲੇ ਰਾਹੀ ਦਾ ਹੈ। ਗਰਮੀਆਂ ਦਾ ਦਿਨ ਹੋਵੇ, ਸਿਖਰ ਦੁਪਹਿਰਾ ਹੋਵੇ, ਪਿਆਸ ਲੱਗੀ ਹੋਵੇ, ਦਰਖਤ ਵੀ ਨੇੜਿਆਂ ਨਾ ਹੋਵੇ ਜਿਸ ਦੀ ਛਾਵੇਂ ਕੋਈ ਘੜੀ ਠਹਿਰ ਜਾਵੇ ਤੇ ਪੀਣ ਵਾਸਤੇ ਪਾਣੀ ਵੀ ਕੋਲ ਨਾ ਹੋਵੇ, ਉਸ ਵੇਲੇ ਜਿਹੜਾ ਪਿਆਸਾ ਰਾਹੀ ਹੈ ਨਾ ਉਸਦੇ ਮਨ ਦੇ ਵਿੱਚ ਧਨ ਦਾ ਫੁਰਨਾ ਨਹੀਂ ਆਉਂਦਾ, ਰੇਸ਼ਮੀ ਵਸਤਰਾਂ ਦਾ ਫੁਰਨਾ ਨਹੀਂ ਆਉਂਦਾ, ਉਸ ਵੇਲੇ ਫੁਰਨਾ ਆਉਂਦਾ ਕੇਵਲ ਤਾਂ ਕੇਵਲ ਜਲ ਦਾ, ਮੈਨੂੰ ਜਲ ਮਿਲ ਜਾਵੇ ਤੇ ਮੇਰੀ ਪਿਆਸ ਮਿਟ ਜਾਵੇ। ਜਿਵੇਂ ਥੱਕਿਆ ਹੋਇਆ ਪਿਆਸਾ ਹੋਇਆ ਰਾਹਗੀਰ ਜਲ ਦੀ ਪ੍ਰਾਪਤੀ ਕਰਨਾ ਚਾਹੁੰਦਾ ਹੈ, ਪਿਆਸਾ ਲੱਗੀ ਹੁੰਦੀ ਹੈ ਤੇ ਚਿੱਤ ਸਰੋਵਰ ਚਿੱਤ ਦੇ ਵਿੱਚ ਚਾਹੁੰਦਾ ਹੈ ਕੋਈ ਸਰੋਵਰ ਮਿਲ ਜਾਵੇ, ਕੋਈ ਜਲ ਦਾ ਸੋਮਾ ਮਿਲ ਜਾਵੇ ਤੇ ਮੈਂ ਜਲ ਨੂੰ ਪੀ ਕਰਕੇ ਆਪਣੀ ਪਿਆਸਾ ਨੂੰ ਦੂਰ ਕਰ ਦੇਵਾਂ। ਭਾਈ ਇਸ ਪ੍ਰਕਾਰ
1: ਪਿਆਸ ਚਿੱਤ ਸਰੋਵਰ,
0: ਜਿਹੜੇ ਜਗਿਆਸੂ ਨੇ ਨਾ, ਜਿਹੜੇ ਜੀਵ ਨੇ ਨਾ, 84 ਲੱਖ ਰੂਪੀ ਜੂਨੀਆਂ ਦੇ ਲੰਬੇ ਸਫ਼ਰ ਨੂੰ ਤੈਅ ਕਰਦਿਆਂ ਚੱਲਦੇ ਆ ਰਹੇ ਨੇ, ਅੰਮ੍ਰਿਤ ਜਲ ਦੀ ਪ੍ਰਾਪਤੀ ਹੋਈ ਨਹੀਂ, ਇਸ ਕਰਕੇ ਭਾਈ ਉਹਨਾਂ ਨੂੰ ਇਸ ਪਿਆਸ ਦਾ ਅਹਿਸਾਸ ਹੋ ਜਾਂਦਾ ਹੈ ਕਿ ਜਦੋਂ ਤੱਕ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਨਹੀਂ ਜਪਾਂਗੇ ਇਹ ਪਿਆਸ ਮਿਟਣੀ ਨਹੀਂ, ਤੇ ਜਦੋਂ ਤੱਕ ਇਹ ਪਿਆਸ ਨਾ ਮਿਟੀ ਉਦੋਂ ਤੱਕ ਜਨਮ ਮਰਨ ਵੀ ਨਹੀਂ ਮੁੱਕਣਾ। ਤੇ ਹਜ਼ੂਰ ਬਚਨ ਕਰਦੇ ਨੇ ਵਾਹਿਗੁਰੂ ਜੀ ਦੀ ਪ੍ਰਾਪਤੀ ਦੇ ਪਥਕ ਪ੍ਰੇਮਾ ਭਗਤੀ ਦੇ ਮਾਰਗ ਦੇ ਜਿਹੜੇ ਰਾਹਗੀਰ ਨੇ ਨਾ, ਭਾਈ ਉਹਨਾਂ ਦੇ ਹਿਰਦੇ ਦੇ ਵਿੱਚ ਚਿੱਤ ਦੇ ਅੰਦਰ ਪਿਆਸ ਲੱਗੀ ਹੈ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ, ਮਨ ਦੇ ਅੰਦਰ ਜੋ ਚਿੱਤ ਹੈ ਚਿੱਤ ਦੇ ਅੰਦਰ ਬੇਨਤੀਆਂ ਕਰਦੇ ਨੇ ਮਹਾਰਾਜ ਇਹ ਅੰਮ੍ਰਿਤ ਨਾਮ ਦਾ ਸੋਮਾ ਨਾਮ ਦਾ ਸਰੋਵਰ ਪੈਦਾ ਕਰ ਦਿਓ, ਜਿਸ ਨੂੰ ਹਜ਼ੂਰ ਫਰਮਾਉਂਦੇ ਨੇ ਅੰਤਰਗਤ ਤੀਰਥ। ਮਹਾਰਾਜ ਇਹ ਨਾਮ ਦਾ ਤੀਰਥ ਨਾਮ ਦਾ ਸਰੋਵਰ ਮਨ ਦੇ ਅੰਦਰ ਚਿੱਤ ਵਿੱਚ ਹੀ ਪ੍ਰਗਟ ਕਰ ਦਿਓ। ਮਹਾਰਾਜ ਇਸ ਚਿੱਤ ਰੂਪੀ ਸਰੋਵਰ ਦੇ ਵਿੱਚੋਂ ਆਤਮ ਸਰੂਪ ਦੀ ਪ੍ਰਾਪਤੀ ਰੂਪੀ ਜਲ ਨੂੰ ਅਸੀਂ ਲੈ ਲੈਣਾ ਕਰੀਏ, ਸਰੂਪ ਰੂਪ ਦੀ ਪ੍ਰਾਪਤੀ ਵਾਲੇ ਹੋ ਜਾਈਏ।
1: ਦਰਸ ਪ੍ਰੇਮ ਜਨ ਨਾਨਕ,
0: ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਗੁਰਸਿੱਖੋ ਐਸੇ ਪਰਮੇਸ਼ਰ ਜੀ ਦੇ ਪਿਆਰਿਆਂ ਨੂੰ ਪਰਮੇਸ਼ਰ ਜੀ ਦੇ ਦਰਸ਼ਨਾਂ ਦੇ ਹਰ ਵੇਲੇ ਪਿਆਰ ਲੱਗਾ ਰਹਿੰਦਾ ਹੈ। ਬੇਨਤੀਆਂ ਕਰਦੇ ਨੇ ਮਹਾਰਾਜ ਦਰਸ਼ਨ ਪਿਆਸ ਬਹੁਤ ਮਨ ਮੇਰਾ, ਮੇਰੇ ਮਨ ਦੇ ਅੰਦਰ ਅਤਿਅੰਤ ਇੱਛਾ ਲੱਗ ਰਹੀ ਹੈ ਆਪ ਜੀ ਦੇ ਦਰਸ਼ਨਾਂ ਦੀ। ਦਰਸ਼ਨ ਪਿਆਸੀ ਦਿਨ ਸਰਾਤ ਚਿਤਵਾਉ ਅਣਦਿਨ ਨੀਤ, ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ, ਆਸ ਪਿਆਸੀ ਫਿਰ ਕਹਿ ਤਾਈ ਜਿਉ ਚਾਤਕ ਬੁੰਦੇਰੇ, ਕਹੋ ਨਾਨਕ ਜੀ ਅੜਾ ਬਲਿਹਾਰੀ ਦੇਹੋ ਦਰਸ ਪ੍ਰਭ ਮੇਰੇ। ਦਰਸ਼ਨਾਂ ਦੀ ਇੱਛਾ ਹਰ ਵੇਲੇ ਬਣੀ ਰਹਿੰਦੀ ਹੈ ਜੀਓ,
1: ਕਰ ਕਿਰਪਾ ਪ੍ਰਭ ਦਾਨ।
0: ਮਹਾਰਾਜ ਉਹਨਾਂ ਨੂੰ ਦਰਸ਼ਨ ਪ੍ਰਾਪਤ ਵੀ ਹੁੰਦੇ ਨੇ, ਹਜ਼ੂਰ ਫਰਮਾਉਂਦੇ ਨੇ ਭਾਈ ਇੱਛਾ ਤੇ ਹੋਵੇ ਜ਼ਰੂਰ ਪਰ ਜ਼ਰੂਰ ਪ੍ਰਾਪਤ ਹੁੰਦੇ ਨੇ, ਕਿਰਪਾ ਦ੍ਰਿਸ਼ਟੀ ਕਰਕੇ ਪ੍ਰਭੂ ਜੀ ਆਪ ਤਿੰਨਾਂ ਨੂੰ ਆਪਣੇ ਦਰਸ਼ਨ ਦਿੰਦੇ ਨੇ, ਹਿਰਦੇ ਦੇ ਅੰਦਰ ਸਾਖਿਆਤਕਾਰ ਹੋ ਕਰਕੇ ਜੋਤ ਰੂਪ ਵਿੱਚ ਦਰਸ਼ਨ ਦਿੰਦੇ ਨੇ ਤੇ ਪ੍ਰਤੱਖ ਹੋ ਕਰਕੇ ਭਗਤ ਧੰਨਾ ਜੀ ਨੂੰ ਜਿਵੇਂ ਦਰਸ਼ਨ ਦਿੱਤੇ ਸੀ ਜਾਂ ਇਵੇਂ ਪ੍ਰਗਟ ਹੋ ਕੇ ਵੀ ਪ੍ਰਤੱਖ ਦਰਸ਼ਨ ਪ੍ਰਭੂ ਜੀ ਆਪ ਦੇਣਾ ਕਰਦੇ ਹਨ ਜੀਓ।
1: ਮਹੱਲਾ ਪੰਜਵਾ,
0: ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਬੇਨਤੀ ਕੀਤੀ, ਮਹਾਰਾਜ ਤੇ ਵਾਹਿਗੁਰੂ ਜੀ ਦੇ ਗੁਣ ਕਿਵੇਂ ਗਾਈਏ ਤੇ ਵਾਹਿਗੁਰੂ ਜੀ ਦੇ ਸਨਮੁਖ ਬੇਨਤੀਆਂ ਕਿਵੇਂ ਕਰੀਏ, ਸਾਨੂੰ ਬੇਨਤੀਆਂ ਕਰਨੇ ਦੀ ਜਾਚ ਦੱਸੋ ਜੀ। ਤਾਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਨਮੁਖ ਸਤੋਤਰ ਉਚਾਰਨ ਕਰਕੇ ਵਾਹਿਗੁਰੂ ਜੀ ਦਾ ਜਸ ਕਰਕੇ ਜਸ ਕਰਨੇ ਦੀ ਜਾਚ ਸਿਖਾਉਂਦੇ ਹਨ ਜੀਓ। ਮਲਾਰ ਰਾਗ ਦੇ ਅੰਦਰ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਬਖਸ਼ਿਸ਼ਾਂ ਭਰੇ ਬਚਨ ਉਚਾਰਦੇ ਹਨ। ਗੋ ਨਾਮ ਪ੍ਰਿਥਵੀ ਦਾ ਬਿੰਦ ਨਾਮ ਰਖਵਾਲਾ ਰੂਪ ਦਾ ਹੈ, ਹੇ ਪ੍ਰਿਥਵੀ ਦੇ ਰਖਵਾਲਾ ਰੂਪ ਪਰਮੇਸ਼ਰ ਜੀ ਗੋ ਨਾਮ ਪ੍ਰਿਥਵੀ ਦਾ, ਪਾਲ ਨਾਮ ਪਾਲਣਾ ਕਰਨ ਵਾਲੇ ਦਾ, ਗੋ ਨਾਮ ਇੰਦਰੀਆਂ ਦਾ, ਪਾਲ ਨਾਮ ਪਾਲਣਾ ਕਰਨ ਵਾਲੇ ਦਾ, ਹੇ ਇੰਦਰੀਆਂ ਦੇ ਸਹਿਤ ਸਰੀਰ ਦੀ ਪਾਲਣਾ ਕਰਨ ਵਾਲੇ ਪਰਮੇਸ਼ਰ ਜੀਓ, ਗੋ ਨਾਮ ਬਾਣੀ ਦਾ ਬਿੰਦ ਨਾਮ ਜਾਣੇ ਜਾਣ ਵਾਲੇ ਦਾ, हे बाणी द्वारा जाने जान वाले देही दी इंद्रियां समेत प्रत पालना करने वाले परमेश्वर जीओ,
1: हे दयाल लाल,
0: लाल दा अर्थ है प्यारे, हे प्यारे, हे दयालु परमेश्वर जी, लाल दा अर्थ है लाल दी न्याई अमुलक, हे दयालु सुभाव वाले लाल दी न्याई अमुलक परमेश्वर जीओ, विश्राम दे करके हजूर फरमाउंदे हन
1: नाथ अनाथ सखे,
0: हे प्राणा दे मालिक रूप जीओ, ये जेडे असी साह लैंदे आ ना इन्हां साहां दे मालिक परमेश्वर जी ने, जिन्हें जिन्हें किसे नूं चाहे दे दिते ते जदो चाहण उदो खिच लैण, हे ये साडे स्वासां दे साडे प्राणा दे मालिक रूप जीओ, अनाथ सखे, जिन्हां अनाथां दा दुनिया दे अंदर कोई नहीं ना हुंदा, महाराज आप उन्हां दे सखा रूप हो, उन्हां दे मित्र रूप हो, ताई दुनिया च कहा जांदा है जिस दा कोई नहीं हुंदा उस दा परमेश्वर हुंदा है, हे अनाथां दे सखा रूप जीओ,
1: दर्द निवार,
0: हे दीना दे, हे गरीबां दे, हे निमाणियां दे दर्दां नूं निवारण वाले जीओ, दीन कहा जांदा जो इच्छा भै संयुक्त होवे, इच्छा होवे मुक्त होने दी ते भै होवे डर होवे जमा दा, हे इच्छा ते भै संयुक्त जना दे दुख ते दर्द नूं निवार देण वाले जीओ, हे सर्व कला समर्थ जीओ, अगम मन करके भी अगम अपहुंच जीओ, हे सर्वत स्थाना दे अंदर परिपूर्ण परमेश्वर जीओ, एवें बेनतियां करदे रहिए, हे ऐसे गुणा वाले परमेश्वर जीओ, मोहे मेरे उपर माया धार, अपनी दया माया धारणा करो महाराज, मेरे उपर अपनी कृपा दृष्टि करना करो जी,
1: महापयान,
0: जे परमेश्वर जी पुछण तेनू मनुखा जन्म दे दिता, ये कृपा दी निशानी है ना, कृपा तो बिना ते मनुखा जन्म नहीं मिलता, तुमरी कृपा ते मनुख देह पाई है, देहो दर्श हर राया, कृपा नाल मिलता ना जी, ते जे परमेश्वर जी पुछण भाई तेरे ते कृपा करते दिती है, मनुखा जन्म ते दे दिता होर की भालदा, फिर बेनती करनी है, हे गरीब नवाज साहिब जी, ये जड़ा संसार है ना, ये मोह दा अन्ना खूह है, अन्ना खूह वेखण विच प्रतीत नहीं हुंदा, किनारे कट्ठे होए हुंदे ने, वड्डा वड्डा घा पैदा होया हुंदा, अंदर नूं उल रिहा हुंदा, लमकिया हुंदा, वेखण तो प्रतीत ही नहीं हुंदा, हरियावलता होण करके पता नहीं लगदा ये खूह है, भाई मज जी ऐसे अन्ने खूह विच डिगे सन, जदों सतगुरां ने कढ के गल दे नाल ला के बचन कीता सी, मंज प्यारा गुरु नूं गुर मंज प्यारा, मंज गुरु का बोहे था जग लंघन हारा, हे गरीब निवाज सच्चे पातशाह जी महाराज, ये जड़ा संसार अन्ना खूह है मोह दा, ते महाराज महापयान वड्डा भारी भयानकता वाला वड्डा डर देण वाला ये संसार सागर है,
1: नानक पार उतार,
0: महाराज जिवें भाई मंज जी नूं खूह दे विचों कढ़िया सी, सानू संसार दे मोह रूपी अन्ने खूह दे विचों कढ लवो, ते महाभयानक पैदायक संसार सागर है पार उतार, गरीब निवाज सच्चे पातशाह जी सानू इस संसार सागर तो पार कर देवो जी, साडा पार उतारा कर देवो जी, महाराज अपने कर्मा करके ते पार नहीं हो सकते, जेता समुंद सागर नीर भरिया ते ते औगण हमारे, दया करो किश मेहर उपा बहु डुबदे पत्थर तारे, महाराज सानू भी पापियां नू पत्थरां दी नियाई भारियां नू इस भयानक संसार सागर तो तार लवो, संसार रूपी अन्ने खूह दे विचों कढ करके तार लवो जी, साडा भी पार उतारा कर देवो जी, इस प्रकार सतगुरु सच्चे पातशाह गुरु गरीब निवाज अंतरजामी धीरज धारी परोपकारी सारे जीवां दे तारणहार श्री गुरु अर्जन देव साहिब सच्चे पातशाह महाराज साहिब जिया ने गुरसिखां दे संवाद द्वारा अते अकाल पुरख वाहिगुरु जिया दे सन्मुख स्तोत्र द्वारा अकाल पुरख वाहिगुरु जी का जस प्रगट किया है, गुरु गरीब निवाज सतगुरां दे चरणा विखे बेनतियां करिए महाराज, जो आप जी ने कृपालता करके सानू सिख्यावां प्रदान कीतियां ने, इन्हां सारियां सिख्यावां दा भाव पावन उपदेशां दे अमृत वचनां दे भाव साड्या मनां दे अंदर वसा देवो जी, अपने मुबारक चरण कमलां दी प्रीति सेवा सिमरन नाम बाणी चढ़दी कला दी दात प्यारी गुरसिखी नितनेम दी परपक्ता सिमरन दी दात बख्शिश करके नानक नदरी नदर निहाल करो जी, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਕੇ ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰੋ, ਪ੍ਰਤੱਖ ਯਾਤਰਾ ਤੇ ਸਰੀਰਕ ਯਾਤਰਾ ਸਫਲੀਆਂ ਕਰੋ ਜੀ। ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਗੁਰੂ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਤੇ ਸਤਿਗੁਰੂ ਜੀ ਦੀ ਸੰਗਤ ਬਖਸ਼ਣ ਯੋਗ ਹੈ, ਕਿਰਪਾ ਕਰਕੇ ਬਖਸ਼ ਲਵੋ, ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰੋ ਜੀ। ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ।

ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਓ, ਆਪ ਜੀ ਦੇ ਭਾਵਨਾ ਸਥਾਨ ਸੱਖਣ ਦਰਬਾਰ ਦੀਆਂ ਜਿਹੜੀ ਭਰਦੇ ਹੋ, ਆਪ ਜੀ ਕਿਰਪੀ ਬਾਣੀ ਦਾ ਸਤਿਕਾਰ ਕਰਦੇ ਹੋ, ਬੇਅੰਤ ਗੁਰਮੁਖਾ ਪਿਆਰਿਆਂ ਨੂੰ ਸ਼ੁਭ ਭੇਟ ਮਾਇਆ ਹਾਜ਼ਰ ਹੋਈ ਹੈ। ਸੱਚੇ ਪਾਤਸ਼ਾਹ ਨਾਮ ਦਾਨ ਸਿੱਖੀ ਦਾਨ ਦੀ ਬਖਸ਼ਿਸ਼ ਕਰਨੀ, ਗੁਰਸਿੱਖੀ ਜੋੜ ਮੁਕਸ਼ਣਾ ਦੇ ਆਰੋਪਤਾ, ਸਮੂਹ ਸੰਗਤਾਂ ਦੀਆਂ ਮਨੋਕਾਮਨਾ ਪੂਰਨ ਕਰਨੇ, ਨਾਮ ਬਾਣੀ ਨਾਲ ਪਿਆਰ ਵਿੱਚ ਨਾਮ ਦਰ ਪ੍ਰਵਾਨ ਕਰਨੀ, ਯਾਤਰਾ ਸਫਲੀ ਕਰਨੀ।

سب

ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਪਾਵਨ ਸਥਾਨ ਦੀਆਂ ਹਾਜ਼ਰੀਆਂ ਪ੍ਰਤੀ ਗੁਰੂ ਕੀਆਂ ਸੰਗਤਾਂ ਵੱਲੋਂ ਗੁਰਬਾਣੀ ਦੇ ਸ਼ਬਦ ਕੀਰਤਨ ਸਤਿਕਾਰ ਕਰਦੇ ਹੋਏ ਬੇਅੰਤ ਮੈਂ ਅਰਦਾਸ ਕਰਾਈ ਪਾਤਸ਼ਾਹ ਸਤਿਗੁਰੂ ਆਪ ਨਾਮ ਜਾਣ ਦੀ ਕਿਰਪਾ ਕਰਨੀ ਰਹਿਮਤ ਬਖਸ਼ਿਸ਼ ਕਰਨੀ ਦੇਰ ਉਕਤਾ ਦੇ ਨਾਮ ਦੇ ਦਾਤ ਕਾਲ ਰਾਜ ਕਰਨੀ ਯਾਤਰਾ

ਸੋਤ ਸੋਤ ਹਟੇ ਸਫੈ ਸੁਰ ਵਿਰੋਧ ਦਾਨਵ ਸਰਬ ਗਾਏ ਗਾਏ ਹਟੇ ਗੰਧਰਵ ਗਵਾਏ ਕਿੰਨਰ ਕਰਬ ਪੜਤ ਪੜਤ ਸਕੇ ਮਹਾਂ ਕਵ ਗੜਤ ਗਾੜ ਅਨੰਤ ਹਰ ਹਰ ਕਹਿਓ ਸਭ।

ਸਰਬ ਕਰਤਾ ਸਰਬ ਹਰਤਾ ਸਰਬ ਦਿਆਲ ਦਵੇਖ ਜਗਤ ਜਹਨ ਨਾ ਵਰਣ ਜਾ ਕੋ ਜਾਤ ਪਾਤ ਨਾ ਭੇਖ ਰੂਪ ਰੇਖ ਨਾ ਰੰਗ ਜਾ ਕੋ ਰਾਗ ਰੂਪ ਨਾ ਰੰਗ ਸਰਬ ਲਾਇਕ ਸਰਬ

ਸਾਰ ਜਿਮਕੀ ਹੋ ਆਪ ਕਰਦੇ ਵਸਾਰ ਜਦ ਬਬੂ ਤਨ ਭੈ ਅਨੰਦ ਤਉ ਕਹੋ ਜਥਾ ਮਤ ਤ੍ਰੈਂਡ ਤੰਤ ਕਰਤਾ ਕਰੀ ਮਕਾਦਰ ਗ੍ਰਿਵਾਲ ਅਦਵੈ ਅਭੂਤ ਅਨਵੈ ਦਿਆਲ ਦਾਤ ਅਧੁਰੰਤ ਦੋ ਦੋਖ ਰਹਿਤ ਜਿਹ ਨੇਤ ਨੇਤ ਸਭ ਵੇਦ ਕਹਤ ਕਈ ਊਚ ਨੀਚ ਕੀ ਨੋ ਬਨਾਉ ਸਭ ਵਾਰ ਪਾਰ ਜਾ ਕੋ ਪ੍ਰਭਾਵ ਸਭ ਜੀਵ ਜੰਤ ਜਾਨੰਦ ਜਾਏ ਮਨ ਮੂੜ ਕਿਉ ਨ ਸੇਵੰਤ ਤਾਹੇ ਕਈ ਮੂੜ ਪੱਤਰ ਪੂਜਾ ਕਰੰਤ ਕਈ ਸਿੱਧ ਸਾਧ ਸੂਰਤ ਸਿਵੰਤ ਕਈ ਪਲਟ ਸੂਰਤ ਸਜਦਾ

ਜਾ ਛਬੁ ਜੰਗ ਸੋਦਾਨ ਦੇਵਾ ਵੇਵ ਤੁਮੈ ਸਭ ਹੀ ਕਰ ਦਿਆਵੈ ਭੂਮਾ ਕਾਸ ਪਤਾਲ ਰਸਾਦਲ ਜਾ ਛਬੁ ਜੰਗ ਸਭੈ ਸਿਰਣਿਆਵੈ ਪਾਏ ਸਕੇ ਨਹੀਂ ਪਾਰ ਪ੍ਰਵਾਹੁ ਕੋ ਨੇ ਤੈ ਨੇ ਤਹ ਵੇਦ ਬਤਾਵੇ ਖੋਜ ਥਕੇ ਸਭ ਹੀ ਖੁਜੀਆ ਸੁਰ ਹਾਰ ਪਰੇ ਹਰ ਹਾਥ ਨ ਆਵੈ ਨਾਰਦ ਸੇ ਚਤੁਰਾਨੰਦ ਸੇ ਰਮਨਾਰਿਕ ਸੇ ਸਭੁ ਮਿਲ ਗਾਯੋ ਵੇਦ ਗਤੇ ਬਨ ਵੇਦ ਲਖਿਓ ਸਭ ਹਾਰ ਪਰੇ ਹਰ ਹਾਥ ਨ ਆਯੋ ਪਾਏ ਸਕੇ ਨਹੀਂ ਪਾਰ ਉਮਾਪਤ ਸਿੱਧ ਸਨਾਤ ਸਨੰਤਨ ਧਿਆਯੋ ਧਿਆਨ ਧਰੋ ਤਹਿ ਕੋ ਮਨ ਮੈ ਜਹਿ ਕੋ ਅਮਿਤੋਜ ਸਭੈ ਜਗ ਛਾਯੋ ਵੇਦ ਪੁਰਾਨ ਕਤੇਵ ਕੁਰਾਨ ਅਭੇਦ ਨਿਰਵਾਨ ਸਭੈ ਬਜਹਾਰੇ ਵੇਦ ਨ ਪਾਏ ਸਕਿਓ ਅਨਭੇਦ ਕੋ ਖੇਦਤ ਹੈ ਅਨਛੇਦ ਪੁਕਾਰੇ ਰਾਗ ਨ ਰੂਪ ਨ ਰੇਖ ਨ ਰੰਗ ਨ ਸਾਖ ਨ ਸੋਖ ਨ ਸੰਗ।

ਗੁਲਾਹੇ ਮਾਲ ਧਿਆਵੇ ਗੌਰ ਕਰ ਦੇ ਜੇ ਗੁਣ ਗਾਵੇ ਤੇਰੇ ਨਾਮ ਹੈ ਜੋਗੀ ਜੋਗ ਸਾਧ ਪਉਨ ਸਾਧਨਾ ਕਿਤੇ ਕਬੰਧ ਯਾਰ ਬਕੇ ਯਾਰ ਵੀ ਆਰਾਧ ਤੇਰੇ ਨਾਮ ਹੈ ਫਰਾਂ ਕੇ ਫਿਰੰਗੀ ਮਾਨੇ ਕੰਧਾਰੀ ਕੋਰੇ ਸਿ ਜਾਣੇ ਪੱਛਮ ਕੇ ਪੱਛਮੀ ਪਛਾਣ।

ਇੰਦਰ ਦੁਆਰ ਕਿਤੇ ਬ੍ਰਹਮਾ ਮੁਖ ਚਾਰ ਕਿਤੇ ਕ੍ਰਿਸ਼ਨਾ ਅਵਤਾਰ ਕਿਤੇ ਰਾਮ ਕਹੀ ਅਤ ਹੈ ਕਿਤੇ ਸਸਰਾ ਸੀ ਕਿਤੇ ਸੂਰਜ ਪ੍ਰਕਾਸ਼ ਕਿਤੇ ਮੁੰਡੀਆ ਉਦਾਸੀ ਜੋਗ ਦੁਆਰ ਦਾ ਹੀ ਅਤ ਹੈ ਕਿਤੇ ਮਹਾਦੀਨ ਕਿਤੇ ਬਿਆਸੇ ਪ੍ਰਵੀਨ ਕਿਤੇ ਕੁਮੇਰ ਕੁਲੀ।

ਰਾਜ ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜੀਆਂ ਦੀ ਪਾਵਨ ਨਾਮ ਪਵਿੱਤਰ ਹਜ਼ੂਰੀ ਅੰਦਰ ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬ

ਸਰਵਣ ਕਰਦਾ ਕੀਤਾ ਮੈਂ ਸੰਖੇਪ ਦੇ ਵਿੱਚ ਬੇਨਤੀ ਕਰਾਂ, ਜਿਹਦੇ ਨਾਲ ਅਗਲੀ ਲੜੀ ਜੋ ਹੈ ਕਥਾ ਦੀ ਜੋ ਅੱਜ ਆਉਣ ਵਾਲੀ ਹੈ ਉਹਨੂੰ ਆਪਾਂ ਬਹੁਤ ਪਿਆਰ ਦੇ ਨਾਲ ਪਿਛਲੀ ਲੜੀ ਦੇ ਨਾਲ ਜੋੜ ਸਕਦੇ, ਸੰਗਤਾਂ ਨੂੰ ਪਤਾ ਚੱਲ ਜਾਂਦਾ ਕਿ ਇਹ ਕਥਾ ਕਿੱਥੋਂ ਆਰੰਭ ਹੋਈ ਅਤੇ ਅੱਗੇ ਕਿੱਥੇ ਕੀ ਭਾਣਾ ਵਰਤ ਰਿਹਾ ਕਰਕੇ। ਪਾਲਕ ਅਜੀਤ ਸਿੰਘ ਜਿਹੜਾ ਨਾ ਸਾਧ ਸੰਗਤ ਜੀ, ਇਹਨੇ ਜਦੋਂ ਕੇਸਾਂ ਦੀ ਬੇਦਬੀ ਕਰਾਉਣੀ ਕੀਤੀ, ਮਾਤਾ ਜੀ ਬਹੁਤ ਗੁੱਸੇ ਦੇ ਵਿੱਚ ਆਏ। ਮਾਤਾ ਜੀ ਨੇ ਕਹਿ ਦਿੱਤਾ ਕਿ ਮੈਂ ਹੁਣ ਇਸ ਸ਼ਹਿਰ ਦੇ ਵਿੱਚ ਨਹੀਂ ਰਹਿਣਾ, ਇਹ ਸ਼ਹਿਰ ਦਾ ਇਹ ਨਗਰ ਦਾ ਮੈਂ ਦਿੱਲੀ ਦਾ ਤਿਆਗ ਕਰ ਦੇਣਾ। ਸੋ ਮਾਤਾ ਜੀ ਜਦੋਂ ਜਾਣ ਲੱਗੇ, ਸੰਗਤਾਂ ਨੇ ਬੇਨਤੀਆਂ ਕੀਤੀਆਂ, ਬੇਨਤੀਆਂ ਕਰਕੇ ਮਾਤਾ ਜੀ ਨੂੰ ਬਹੁਤ ਤਰਲੇ ਲਾਏ, ਮਾਤਾ ਜੀ ਨੂੰ ਰੋਕਣਾ ਕੀਤਾ, ਕਹਿਣ ਲੱਗੇ ਮਾਤਾ ਜੀ ਇਹਦੇ ਵਿੱਚ ਤੁਹਾਡੀ ਕੀ ਗਲਤੀ ਹੈ, ਉਹਨੇ ਬੇਈਮਾਨੀ ਕੀਤੀ, ਉਹ ਸਿੱਖੀ ਤੋਂ ਮੁਨਕਰ ਹੋ ਗਿਆ, ਉਹਨੇ ਕੇਸਾਂ ਦੀ ਬੇਦਬੀ ਕਰਾਈ ਹੈ, ਤੁਸੀਂ ਕਿਉਂ ਇੰਨਾ ਜ਼ਿਆਦਾ ਅਫਸੋਸ ਕਰਦੇ ਹੋ, ਆਪ ਜੀ ਇੰਝ ਨਾ ਕਰੋ ਮਾਤਾ ਜੀ। ਅਤੇ ਉਹਨਾਂ ਨੇ ਵਚਨ ਕੀਤਾ ਜੇ ਆਪ ਜੀ, ਕਿਉਂਕਿ ਮਾਤਾ ਜੀ ਨੇ ਔਰ ਇੱਕ ਪ੍ਰਣ ਕਰ ਲਿਆ, ਅੱਜ ਤੋਂ ਬਾਅਦ ਇਸ ਬੇਈਮਾਨ ਦੇ ਮੈਨੇ ਦਰਸ਼ਨ ਨਹੀਂ ਕਰਨੇ, ਇਹਨੂੰ ਆਪਣੇ ਮੱਥੇ ਨਹੀਂ ਲਾਉਣਾ ਹੈ। ਅਤੇ ਮਾਤਾ ਜੀ ਨੇ ਕਿਹਾ ਇੱਥੇ ਰਵਾਂਗੀ ਗੱਲ ਨਹੀਂ ਬਣਨੀ ਹੈ। ਅਤੇ ਸੰਗਤਾਂ ਨੇ ਕਿਹਾ ਮਾਤਾ ਜੀ ਕੋਈ ਗੱਲ ਨਹੀਂ ਹੈ, ਨਗਰ ਦੇ ਬਾਹਰ ਵਾਰ ਜਿਹੜਾ ਉੱਥੇ ਆਪ ਜੀ ਦੇ ਲਈ ਵਧੀਆ ਅਸੀਂ ਘਰ ਬਣਾ ਦਿੰਦੇ ਹਾਂ, ਉੱਥੇ ਆਪ ਜੀ ਟਿਕਾਣਾ ਕਰੋ, ਉੱਥੇ ਡੇਰਾ ਕਰਨਾ ਕਰੋ, ਇਹ ਖੁਦ ਬ ਖੁਦ ਤੁਹਾਡੇ ਨਾਲ ਨਹੀਂ ਟਕਰੇਗਾ, ਤੁਹਾਡੇ ਮੱਥੇ ਨਹੀਂ ਲੱਗੇਗਾ। ਉਸ ਵੇਲੇ ਸਾਧ ਸੰਗਤ ਜੀ ਦੇਖੋ, ਕਵੀ ਰਾਜ ਜੀ ਨੇ ਜੋ ਵਚਨ ਕੀਤਾ ਕਿ 1700 ਸਿੱਖਾਂ ਦੇ ਘਰ ਸਨ ਦਿੱਲੀ ਦੇ ਵਿੱਚ, 1700 ਦੀ ਗਿਣਤੀ ਸੀ। ਅਤੇ ਸਿੱਖਾਂ ਨੇ ਬੇਨਤੀ ਕੀਤੀ, ਇੱਕ ਇੱਕ ਪਰਿਵਾਰ ਨੂੰ ਇੱਕ ਰਜਤ ਪਣ ਦੀ ਸੇਵਾ ਲਾਈ ਗਈ ਕਿ ਇੰਨੀ ਮਾਇਆ ਦਿਓ, ਔਰ ਜਿਹੜੇ ਧਨਪਤੀ ਰਈਸ ਜਿਹੜੇ ਸਨ ਉਹਨਾਂ ਨੇ 300 ਦਮੜਾ ਜਿਹੜਾ ਹੈ ਔਰ ਇਹ ਕਰਕੇ ਮਾਤਾ ਜੀ ਦੇ ਲਈ ਸ਼ਹਿਰ ਦੇ ਬਾਹਰ ਬਾਹਰ ਸਮਝੋ ਉੱਥੇ ਵਧੀਆ ਟਿਕਾਣਾ ਜਿਹੜਾ ਥਾਂ ਖਰੀਦਣਾ ਕੀਤਾ। ਫਿਰ ਇਹ ਸਾਰੀ ਮਾਇਆ ਦੇ ਨਾਲ ਬਹੁਤ ਵਧੀਆ ਘਰ ਬਣਾਇਆ ਗਿਆ। ਜਦੋਂ ਉੱਥੇ ਘਰ ਬਣ ਗਿਆ, ਫਿਰ ਸਾਰੇ ਜਿਹੜੇ ਗੁਰੂ ਕੇ ਸਿੱਖ ਜਿਹੜੇ ਹਨ ਉਹ ਹੁਣ ਕਾਰ ਭੇਟਾ ਆਦਿਕ ਇੱਥੇ ਮਾਤਾ ਜੀ ਦੇ ਕੋਲ ਲਿਆ ਕਰਕੇ ਜਮ੍ਹਾਂ ਕਰਵਾਉਂਦੇ ਹਨ। ਆਹ ਬੇਈਮਾਨ ਜਿਹੜਾ ਪਾਲਕ ਅਜੀਤ ਸਿੰਘ, ਇਹਦੇ ਕੋਲ ਜਦੋਂ ਪੈਸਾ ਘੱਟ ਗਿਆ, ਅਤੇ ਜਿਸ ਤਰ੍ਹਾਂ ਕਿ ਪੈਸਿਆਂ ਦੇ ਨਾਲ ਅਹੰਕਾਰ ਆਉਂਦਾ, ਬੰਦੇ ਕੋਲ ਪੈਸਾ ਚੱਲ ਜਾਵੇ ਅਤੇ ਉਹਦਾ ਅਹੰਕਾਰ ਵੀ ਜਿਹੜਾ ਖਤਮ ਹੋ ਜਾਂਦਾ। ਕਲਵੀਦਾਸ ਨੇ ਬੇਨਤੀ ਕੀਤੀ, ਗੁਬਾਰਾ ਜਿਹੜਾ ਹੁੰਦਾ ਨਾ ਆਪ ਜੀ ਦੇਖੋ ਸਾਧ ਸੰਗਤ ਜੀ, ਹੁੰਦਾ ਬਹੁਤ ਛੋਟਾ, ਉਹਦੇ ਵਿੱਚ ਫੂਕ ਮਾਰੋ ਹਵਾ ਭਰ ਦਿਓ, ਕਿੰਨਾ ਵੱਡਾ ਜਿਹੜਾ ਗੁਬਾਰਾ ਬਣ ਜਾਂਦਾ। ਜੇ ਉਹਨੂੰ ਹਲਕਾ ਕਰਨਾ, ਉਹਦੇ ਵਿੱਚੋਂ ਫੂਕ ਕੱਢ ਦਿਓ, ਉਹ ਖੁਦ ਬ ਖੁਦ ਜਿਹੜਾ ਧਰਤੀ 'ਤੇ ਆ ਜਾਂਦਾ ਹੈ। ਇਸ ਤਰ੍ਹਾਂ ਹੀ ਬੰਦੇ ਜਦੋਂ ਐਂ ਬਹੁਤ ਫੁੰਕਾਰ ਮਾਰਦੇ, ਅਹੰਕਾਰ ਸਿਰ 'ਤੇ ਚੜ ਕੇ ਬੋਲਦਾ, ਜਦੋਂ ਉਹਨਾਂ ਦਾ ਅਹੰਕਾਰ ਚੱਲ ਜਾਵੇ, ਉਹ ਬੰਦੇ ਇੱਕਦਮ ਐਂ ਨਿੰਬੂ ਝੂਣੀ ਹੋ ਜਾਂਦੇ ਹਨ, ਇੱਕਦਮ ਖਾਲੀ ਫੋਕ ਰਹਿ ਜਾਂਦੇ। ਇਸ ਤਰ੍ਹਾਂ ਹੀ ਸਾਧ ਸੰਗਤ ਜੀ, ਜਦੋਂ ਪੈਸਾ ਖਤਮ ਹੋ ਗਿਆ, ਇਹਦੀ ਟੌਰ ਚੱਲ ਗਈ, ਨਾਲ ਦੇ ਸਿਪਾਹੀ ਕਹਿਣ ਲੱਗੇ ਪੈਸਾ ਦੇ, ਤਨਖਾਹ ਦੇ, ਇਹਨੇ ਕਹਿ ਦਿੱਤਾ ਹੈ ਨਹੀਂ ਭਾਈ। ਅਤੇ ਉਹਨਾਂ ਨੇ ਕਿਹਾ ਪੈਸਾ ਨਹੀਂ ਹੈ ਤਾਂ ਅਸੀਂ ਥੋੜ੍ਹੀ ਤੇਰੇ ਕੋਲ ਨੌਕਰੀ ਕਰਨੀ ਹੈ, ਉਹਨਾਂ ਨੇ ਛੱਡ ਦਿੱਤਾ। ਇਸ ਤਰ੍ਹਾਂ ਸਮਾਂ ਬਤੀਤ ਹੋਇਆ, ਫਿਰ ਸਿਆਣਿਆਂ ਨੇ ਕਿਹਾ ਇਹਦੀ ਘਰਵਾਲੀ, ਇਹਦੇ ਬੱਚੇ ਆਦਿਕ ਨੂੰ ਭੇਜ ਕਰਕੇ ਮਾਤਾ ਜੀ ਦੇ ਕੋਲ ਤਰਲੇ ਲੈਣੇ ਕੀਤੇ, ਮਿੰਨਤਾਂ ਕੀਤੀਆਂ, ਅਤੇ ਆਪ ਪਿਆਰੇ ਉਹ ਪਾਲਕ ਅਜੀਤ ਸਿੰਘ ਜਿਹੜਾ ਰੋਜ਼ ਜਾ ਕਰਕੇ ਮਾਤਾ ਜੀ ਦੇ ਦੁਆਰ ਦੇ ਅੱਗੇ ਜਾ ਕਰਕੇ ਖੜ ਜਾਂਦਾ, ਵਾਰ ਵਾਰ ਮੱਥਾ ਟੇਕਦਾ। ਇਸ ਤਰ੍ਹਾਂ ਕਈ ਦਿਨ ਜਦੋਂ ਕਰਨਾ ਕੀਤਾ, ਉਹ ਤੋਂ ਬਾਅਦ ਮਾਤਾ ਜੀ ਦੇ ਮਨ ਦੇ ਵਿੱਚ ਦਇਆ ਆਈ। ਮਾਤਾ ਜੀ ਨੇ ਕਿਹਾ ਕੋਈ ਗੱਲ ਨਹੀਂ ਹੈ, ਇਹਨੂੰ ਅਸੀਂ ਮੱਥੇ ਨਹੀਂ ਲਾਉਣਾ, ਇਹਦੇ ਦਰਸ਼ਨ ਨਹੀਂ ਕਰਨੇ, ਲੇਕਿਨ ਜੋ ਚਾਹੀਦਾ ਨਾ ਇਹ ਕੋਈ ਮੰਗਦੇ ਲਈ ਆ ਰਿਹਾ ਹੋਵੇਗਾ, ਜੋ ਚਾਹੀਦਾ ਇਹ ਮੰਗ ਲੈ, ਇਹਨੂੰ ਦੇ ਦੇਵਾਂਗੇ। ਫਿਰ ਪਿਆਰਿਓ ਉਹ ਫਿਰ ਮੰਗਦੇ ਰਹਿੰਦਾ ਕਿ ਆਹ ਚਾਹੀਦਾ ਜੀ, ਉਹ ਚਾਹੀਦਾ। ਫਿਰ ਉਹਦੇ ਬੰਦੇ ਆ ਕਰਕੇ ਬੇਨਤੀ ਕਰਦੇ, ਮਾਤਾ ਜੀ ਕਹਿੰਦੇ ਜੀ ਦੇ ਦਿਓ, ਦੇ ਦਿਓ। ਇਸ ਤਰ੍ਹਾਂ ਕਰਦੇ ਕਰਦੇ ਫਿਰ ਤੋਂ ਪਿਆਰੇ ਉਹਦੇ ਕੋਲ ਪੈਸਾ ਆਉਣਾ ਸ਼ੁਰੂ ਹੋ ਗਿਆ। ਫਿਰ ਤੋਂ ਉਹਨੇ ਆਪਣਾ ਤੌਰ ਤਰੀਕਾ ਜਿਹੜਾ ਹੈ ਉਹ ਅਪਣਾ ਲਿਆ ਹੈ। ਅਤੇ ਇਸ ਤਰ੍ਹਾਂ ਫਿਰ ਤੋਂ ਦੇਖੋ ਉਹਦੇ ਕੋਲ ਪੈਸਾ ਆਉਣਾ ਸ਼ੁਰੂ ਹੋ ਗਿਆ। ਰੋਜ਼ ਮਾਤਾ ਜੀ ਦੇ ਅੱਗੇ ਆ ਕਰਕੇ ਉੱਥੇ ਦਰਵਾਜ਼ੇ ਦੇ ਅੱਗੇ ਖੜ ਜਾਂਦਾ। ਮਹਾਰਾਜ ਨੇ ਵੀ ਕਿਹਾ ਨਾ ਜਿਉ ਨਿਗਰਾ ਬਹੁ ਬਾਤਾ ਜਾਣੈ, ਉਹ ਹਰ ਦਰਗਹਿ ਹੈ ਭ੍ਰਸ਼ਟੀ, ਅਪਰਾਧੀ ਦੂਨਾ ਨਿਵੈ। ਮਹਾਰਾਜ ਨੇ ਕਿਹਾ ਇਹ ਜਿਹੜੇ ਲੋਕ ਹੁੰਦੇ ਨਾ ਸਾਧ ਸੰਗਤ ਜੀ, ਇੱਕ ਗੱਲ ਯਾਦ ਰੱਖੋ, ਸਿੱਧਾ ਸਾਦਾ ਬੰਦਾ ਜਿਹੜਾ ਹੈ ਅਤੇ ਉਹ ਜ਼ਿਆਦਾ ਛਲ ਵੱਲ ਨਹੀਂ ਹੁੰਦਾ, ਉਹ ਜੇ ਝੁੱਕ ਗਿਆ ਤਾਂ ਪੂਰਾ ਝੁੱਕੇਗਾ, ਜੇ ਨਹੀਂ ਝੁੱਕਿਆ ਤਾਂ ਉਹਨੇ ਝੁੱਕਣਾ ਨਹੀਂ ਹੈ। ਲੇਕਿਨ ਲਾਲਚੀ ਬੇਈਮਾਨ ਬੰਦੇ ਕੀ ਕਰਦੇ ਪਿਆਰਿਓ, ਉਹਨਾਂ ਨੂੰ ਪਤਾ ਹੁੰਦਾ ਕਿ ਕੰਮ ਕਢਾਉਣਾ ਹੈ,
ਉਹ ਕਹਿੰਦੇ ਕਿ ਭਾਈ ਇੰਜ ਹੀ ਆਪਾਂ ਨੇ ਕੰਮ ਕਰਨਾ, ਝੁੱਕ ਕੇ ਰਹੋ।

ਇਹ ਬੇਨਵਾ ਫਕੀਰ ਜਿਹੜੇ ਕੱਲ ਇਹਨਾਂ ਦੇ ਬਾਬਤ ਬੇਨਤੀ ਕੀਤੀ ਸੀ, ਇੱਕ ਕਥਾ ਜਿਹੜੀ ਔਰੰਗਜ਼ੇਬ ਦੇ ਨਾਲ ਜੋ ਬਤੀਤ ਹੋਈ ਹੈ, ਬੜੇ ਬੇਬਾਕ ਜੇ ਸੰਤ ਮੰਨੇ ਜਾਂਦੇ ਹਨ। ਸੋ ਇਹ ਜਿਹੜਾ ਕੀ ਸੀ ਨਾ ਕਿ ਪਾਲਕ ਅਜੀਤ ਸਿੰਘ ਆਪਣੇ ਘਰ ਤੋਂ ਚੱਲ ਕਰਕੇ ਮਾਤਾ ਜੀ ਦੇ ਕੋਲ ਜਦੋਂ ਰੋਜ਼ ਜਾਂਦਾ,

ਵੇਖਣਾ ਕੀਤਾ ਕਿ ਇਹ ਅਜੀਤ ਸਿੰਘ ਜਿਹੜਾ ਨਾ ਕਿ ਇਹ ਤਾਂ ਬੇਈਮਾਨ ਹੋ ਚੁੱਕਿਆ ਸੀ, ਇਹ ਤਾਂ ਖਾਰਜ ਹੋ ਗਿਆ, ਹੁਣ ਫਿਰ ਮਾਤਾ ਜੀ ਕੋਲ ਜਾਂਦਾ, ਮਾਤਾ ਜੀ ਕੋਲ ਜਾ ਕਰਕੇ ਉੱਥੋਂ ਪੈਸਾ ਲੈ ਕਰਕੇ ਆ ਰਿਹਾ। ਇੱਕ ਪਿਆਰਿਓ ਬੇਨਵਾ ਫਕੀਰ ਜਿਹੜਾ ਨਾ ਤੇ ਉਹ ਇਹਦੇ ਮਗਰ ਲੱਗ ਗਿਆ ਤੇ ਇਹ

0: ਪਿਆਰਿਓ ਇਹਨੇ ਕੀ ਕੀਤਾ? ਰੌੜਾ ਪਾਇਆ। ਜਦੋਂ ਇਹਨੇ ਰੌੜਾ ਪਾਇਆ, ਅਜੀਤ ਸਿੰਘ ਨੇ ਵੇਖਿਆ ਕਿ ਭਾਈ ਇਹ ਤਾਂ ਬੜਾ ਰੌੜਾ ਪਾ ਰਿਹਾ। ਕਈ ਵਾਰੀ ਨਾ ਕਈ ਬੰਦੇ ਇਸ ਤਰ੍ਹਾਂ ਹੀ ਕਰਦੇ ਹਨ, ਇਹਦੀਆਂ ਕੋਈ ਖਾਮੀਆਂ ਜਿਹੜੀਆਂ ਉਹਨੂੰ ਪਕੜ ਕਰਕੇ ਰੌੜਾ ਪਾਉਂਦੇ, ਇਹ ਕਰਦੇ, ਸ਼ੋਰ ਸ਼ਰਾਬਾ ਕਰਦੇ। ਅਗਲਾ ਬੰਦਾ ਵੀ ਕਹਿੰਦਾ, ਜਾਂਦੇ ਭਾਈ ਇਹਨੂੰ ਕੀ ਚਾਹੀਦਾ, ਦਿਓ, ਦੇ ਕਰਕੇ ਟਾਲਮ ਟੋਲਾ ਕਰੋ। ਅਤੇ ਇਹਨੇ ਬਹੁਤ ਰੌੜਾ ਪਾਉਣਾ ਕੀਤਾ, ਉੱਚੀ ਉੱਚੀ ਬਕਬਾਤ ਕਰਨਾ ਕੀਤਾ। ਬੋਲਿਆ ਤਾਂ ਸੱਚ ਹੀ ਹੈ ਕਿ ਦੇਖੋ ਜੀ, ਇਹ ਅਖੌਤੀ ਜਿਹੜਾ ਬੇਈਮਾਨ ਬੰਦਾ ਆਪਣੇ ਆਪ ਨੂੰ ਗੁਰੂ ਬੋਲਦਾ, ਕਾਹਦਾ ਗੁਰੂ ਹੈ ਭਾਈ? ਇਹਨੇ ਤਾਂ ਕੇਸਾਂ ਦੀ ਬੇਅਦਬੀ ਕਰਾਰੀ। ਜਿਹੜਾ ਆਪਣੇ ਧਰਮ ਦੇ ਵਿੱਚ ਪੱਕਾ ਨਹੀਂ ਰਿਹਾ, ਉਹ ਕਾਹਦਾ ਗੁਰੂ ਹੈ? ਜਿਹੜਾ ਐਵੇਂ ਆਪਣੀ ਪੂਜਾ ਕਰਾਉਂਦਾ, ਇਹ ਕਰਦਾ। ਇਹਨੇ ਵੇਖਿਆ ਕਿ ਭਾਈ ਬੰਦਾ ਹਟਦਾ ਹੀ ਨਹੀਂ ਹੈ, ਬਹੁਤ ਜ਼ਿਆਦਾ ਰੌੜਾ ਪਾਈ ਜਾ ਰਿਹਾ। ਅਜੀਤ ਸਿੰਘ ਨੇ ਕਿਹਾ, ਕੋਈ ਗੱਲ ਨਹੀਂ ਹੈ, ਨਾਲਦਿਆਂ ਨੂੰ ਕਿਹਾ ਕਿ ਕੁਛ ਦਮੜਾ ਦੇ ਦਿਓ, ਮਾਇਆ ਦੇ ਦਿਓ, ਚੁੱਪ ਹੋ ਜਾਵੇਗਾ। ਹੁਣ ਇੱਕ ਵਾਰੀ ਦੇ ਦਿੱਤਾ ਪਿਆਰਿਓ, ਉਹਨੂੰ ਲਾਲਚ ਲੱਗ ਗਈ। ਇਹ ਵੀ ਕੰਮ ਬੜਾ ਖਰਾਬ ਹੁੰਦਾ ਕਈ ਵਾਰੀ ਨਾ, ਇਹੋ ਜਿਹੇ ਬੰਦੇ ਜਿਹੜੇ ਕੁਛ ਇਸ ਤਰ੍ਹਾਂ ਪੰਗੇ ਪੁੱਠੇ ਸਿੱਧੇ ਕੰਮ ਕਰਕੇ ਪੈਸੇ ਮੰਗਦੇ ਹਨ, ਕਈ ਤਾਂ ਹਟ ਜਾਂਦੇ, ਕਈ ਪਿਆਰਿਓ ਇੰਨਾ ਫਿਰ ਮਗਰ ਪੈ ਜਾਂਦੇ, ਫਿਰ ਉਹ ਰੋਜ਼ ਹੀ ਆ ਕੇ ਖੜ ਜਾਂਦੇ ਜੀ, ਦੇ ਕਰਕੇ। ਜੇ ਬੰਦਾ ਨਹੀਂ ਦਿੰਦਾ ਫਿਰ ਗੱਲ ਪੈ ਜਾਂਦੇ। ਇਹਨੇ ਕੀ ਕੀਤਾ, ਚਲੋ ਇੱਕ ਵਾਰੀ ਮੰਗਿਆ ਤੇ ਅਜੀਤ ਸਿੰਘ ਨੇ ਕਿਹਾ ਕਿ ਚਲੋ ਭਾਈ ਚਾਰ ਦਮੜੇ ਦਿਓ, ਇਹਦੋ ਪਿਛਾ ਛੁਟਕਾਉਣਾ ਕਰੋ। ਉਸ ਦਿਨ ਤਾਂ ਹੋ ਗਿਆ। ਉਸ ਤੋਂ ਬਾਅਦ ਫਿਰ ਪਿਆਰਿਓ, ਜਦੋਂ ਅਜੀਤ ਸਿੰਘ ਜਾਂਦਾ ਨਾ ਮਾਤਾ ਜੀ ਦੇ ਕੋਲ, ਆ ਉਹਨੂੰ ਵੀ ਪਤਾ ਕਿ ਭਾਈ ਆ ਬੇਈਮਾਨ ਆ, ਉੱਥੋਂ ਜਾ ਕਰਕੇ ਲੁੱਟ ਕੇ ਲੈ ਕੇ ਆ ਰਿਹਾ, ਮੈਂ ਇਹਤੋਂ ਚਾਰ ਦਮੜੇ ਮੰਗ ਲਏ, ਤਾਂ ਕੀ ਹੋਣ ਵਾਲਾ, ਤਾਂ ਕੀ ਮੇਰਾ ਵਿਗੜਨ ਵਾਲਾ। ਉਹਦੇ ਫਿਰ ਮਗਰ ਪੈ ਗਿਆ,
1: ਅਜੀਤ ਸਿੰਘ ਦੀ
0: ਤੇ ਫਿਰ ਇਹ ਬੜਾ ਉਹਦੇ ਮਗਰ ਪੈ ਗਿਆ, ਰੌੜਾ ਪਾਉਣ ਲੱਗਾ। ਐਵੇਂ ਬੇਈਮਾਨ ਅਖੌਤੀ ਗੁਰੂ ਬਣ ਕੇ ਜਾਂਦੇ ਹਨ, ਕੁਛ ਨਹੀਂ ਹੁੰਦਾ ਇਹਨਾਂ ਦੇ ਕੋਲ। ਜਦੋਂ ਰੌੜਾ ਪਾਉਣ ਲੱਗਾ, ਗਾਲਾਂ ਕੱਢਣ ਲੱਗਾ, ਤੇ ਅਜੀਤ ਸਿੰਘ ਵੀ ਕਹਿਣ ਲੱਗਾ, ਨਾਲਦਿਆਂ ਨੂੰ ਕੋਈ ਗੱਲ ਨਹੀਂ ਹੈ ਭਾਈ, ਜੇ ਦਿਓ ਕੁਛ ਇਹਨੂੰ ਦੇ ਦਿਓ, ਤਾਂ ਮੂੰਹ ਤਾਂ ਬੰਦ ਕਰੋ। ਹੁਣ ਉਹਨੂੰ ਪੈਸੇ

ਇਹ ਅਜੀਤ ਸਿੰਘ ਜਿਹੜਾ ਡਰ ਜਾਂਦਾ ਤੇ ਇਹ ਮਾਇਆ ਦਿੰਦਾ। ਜਦੋਂ ਵੀ ਪਿਆਰਿਓ ਉਹ ਉੱਥੋਂ ਲੰਘਦਾ ਨਾ, ਉਹ ਬੇਨਵਾ ਉਹਦੇ ਮਗਰ ਲੱਗ ਜਾਂਦਾ, ਉਹਦੀ ਗੈਲ ਪੈ ਜਾਂਦਾ, ਉਹਨੂੰ ਗਾਲਾਂ ਕੱਢਦਾ, ਕੁਛ ਵੀ ਭੱਦੀ ਸ਼ਬਦਾਵਲੀ ਵਰਤਦਾ। ਤੇ ਇਹ ਜਿਹੜਾ ਨਾ ਅਜੀਤ ਸਿੰਘ, ਕਿਉਂਕਿ ਰਾਸਤਾ ਜਿਹੜਾ ਮਾਤਾ ਜੀ ਦੇ ਕੋਲ ਜਾਣ ਦਾ ਉਹੀ ਰਾਸਤਾ ਹੈ, ਉਹਨਾਂ ਦੇ ਡੇਰੇ ਦੇ ਅੱਗੋਂ ਦੀ ਲੰਘਣਾ ਪੈਂਦਾ। ਉਹ ਜਦੋਂ ਉੱਥੋਂ ਲੰਘਦਾ ਤੇ ਉਹਦੇ ਮਗਰ ਪੈ ਜਾਂਦਾ, ਤੇ ਉਹ ਵੀ ਬੰਦਾ ਅਜੀਤ ਸਿੰਘ ਡਰ ਕਰਕੇ ਉਹਨੂੰ ਚਾਰ ਦੰਬੜੇ ਦੇ ਦਿੰਦਾ। ਇਸ ਲਈ ਸਾਧ ਸੰਗਤ ਜੀ ਕਰਦਿਆਂ ਕਰਦਿਆਂ ਬੇਨਵਾ ਫਕੀਰ ਜਿਹੜਾ, ਉਹਨੂੰ ਬਹੁਤ ਜ਼ਿਆਦਾ ਲਾਲਚ ਲੱਗ ਗਈ। ਇੱਕ ਦਿਨ ਇਸ ਤਰ੍ਹਾਂ ਹੀ ਪਿਆਰਿਆ ਉਹਦੀ ਗੈਲ ਜਦੋਂ ਪਿਆ ਉਹਨੂੰ

ਤਾਂ ਕਰਕੇ ਪਿਆਰਿਓ ਇਹਨੇ ਫਿਰ ਵੀ ਚੁੱਪ ਚਾਪ ਐਤਕੀ ਕੁਛ ਨਹੀਂ ਬੋਲਿਆ ਤੇ ਗਿਆ ਮਾਤਾ ਜੀ ਦੇ ਦਰਵਾਜ਼ੇ ਤੇ ਉੱਥੇ ਜਾ ਕਰਕੇ ਇਸ ਤਰ੍ਹਾਂ ਆ ਅਜੀਤ ਸਿੰਘ ਖੜ ਗਿਆ। ਲੇਕਿਨ ਇਹਦੀ ਜਿਹੜੀ ਬੇਨਵਾ ਫਕੀਰ ਦੀ ਹਿਮਾਕਤ ਇੰਨੀ ਜ਼ਿਆਦੀ ਵੱਧ ਗਈ। ਅੱਜ ਪਿਆਰਿਓ ਦੇਖੋ ਇਹ ਮਗਰ ਲੱਗਿਆ, ਅੱਜ ਸਿਰਫ ਉਹਨੇ ਦੋ ਦੰਬੜੇ ਦਿੱਤੇ ਹਨ, ਦੋ ਪੈਸੇ ਦਿੱਤੇ ਉਹਨੇ ਸੁੱਟ ਦਿੱਤੇ ਤੇ ਇਹਦੇ ਮਨ ਵਿੱਚ ਸੀ ਕਿ ਇਹ ਤੋਂ ਮੈਂ ਜ਼ਿਆਦੀ ਮਾਇਆ ਕਢਾਉਣੀ ਹੈ ਤੇ ਉਹਦੇ ਮਗਰ ਲੱਗ ਕਰਕੇ ਅਜੀਤ ਸਿੰਘ ਦੇ ਤੇ ਜਿੱਥੇ ਮਾਤਾ ਜੀ ਦੇ ਦੁਆਰ ਤੇ ਆ ਕਰਕੇ ਖੜਦਾ ਉੱਥੇ ਆ ਕਰਕੇ ਖੜ ਗਿਆ ਤੇ ਉੱਥੇ ਪਿੱਛੇ ਖੜ ਕਰ

ਕਰਦਾ। ਉਹਨੇ ਜੋ ਇੱਕ ਪਖੰਡ ਜੋ ਬਣਾਇਆ ਦਿਖਾਵਾ ਕਰਨ ਦੇ ਲਈ ਕਿ ਮਾਤਾ ਜੀ ਵੇਖ ਕਰਕੇ ਮੇਰੇ ਤੋਂ ਪ੍ਰਭਾਵਿਤ ਹੋ ਜਾਣ, ਮੈਨੂੰ ਗਲੇ ਲਾ ਲੈਣ। ਉਹਨਾਂ ਨੂੰ ਵੀ ਲੱਗੇ ਕਿ ਨਹੀਂ ਜੀ, ਹੁਣ ਇਹ ਸੁਧਰ ਗਿਆ, ਦੁਬਾਰਾ ਇਹ ਗਲਤੀ ਨਹੀਂ ਕਰੇਗਾ ਕਰਕੇ। ਅਤੇ ਦੂਜੇ ਪਾਸੇ ਉੱਥੋਂ ਥੋੜ੍ਹਾ ਕੁ ਫੜਲੰਗ ਥੋੜ੍ਹੇ ਕੁ ਪਿੱਛੇ ਆਹ ਬੇਨਵਾ ਫਕੀਰ ਖੜ ਕਰਕੇ ਐਵੇਂ ਟਿੱਚਰਾਂ ਕਰੀ ਜਾਂਦਾ, ਆਹ ਦੇਖੋ ਜੀ ਪਖੰਡੀ ਹੱਥ ਜੋੜ ਕਰਕੇ ਐਵੇਂ ਤਰਲੇ ਲੈ ਰਿਹਾ ਹੈ, ਐਵੇਂ ਮਾਤਾ ਜੀ ਦੇ ਅੱਗੇ ਨੱਕ ਰਗੜ ਰਿਹਾ, ਇਹ ਤਾਂ ਬੇਈਮਾਨ ਬੰਦਾ, ਇਹ ਤਾਂ ਇੰਜ ਹੈ ਉਂਝ ਹੈ ਕਰਕੇ। ਫਿਰ ਬਾਅਦ ਦੇ ਵਿੱਚ ਅਜੀਤ ਸਿੰਘ ਉੱਠ ਕਰਕੇ ਜਦੋਂ ਜਾਣ ਲੱਗਾ, ਬੇਨਵਾ ਵੀ ਉਹਦੇ ਨਾਲ ਚੱਲ ਗਿਆ ਤੇ ਆਪਣੇ ਘਰ ਦੇ ਵਿੱਚ ਤਾਂ ਅਜੀਤ ਸਿੰਘ ਚੱਲ ਗਿਆ। ਉਹਨੇ ਉੱਥੇ ਜਾ ਕਰਕੇ ਪ੍ਰਸ਼ਾਦਾ ਪਾਣੀ ਛਕਣਾ ਕੀਤਾ ਤੇ ਫਿਰ ਉਹਨੇ ਜਦੋਂ ਦੁਪਹਿਰ ਦਾ ਸਮਾਂ ਸੀ ਨਾ ਸਾਧ ਸੰਗਤ ਜੀ, ਉਹਨੇ ਜਦੋਂ ਭਾਵ ਕੇ ਅਜੀਤ ਸਿੰਘ ਜਦੋਂ ਆਰਾਮ ਦੇ ਵਿੱਚ ਚੱਲ ਗਿਆ ਤੇ ਅੱਜ ਕੀ ਹੋਇਆ, ਬੇਨਵਾ ਫਕੀਰ ਜਿਹੜਾ ਹੈ ਅਜੀਤ ਸਿੰਘ ਦੇ ਘਰ ਤੱਕ ਜਾ ਕਰਕੇ ਪਹੁੰਚ ਗਿਆ ਕਿਉਂਕਿ ਉਹਨੂੰ ਪੈਸਾ ਨਹੀਂ ਮਿਲਿਆ। ਅੱਜ ਉੱਥੋਂ ਤੱਕ ਚੱਲ ਗਿਆ ਤੇ ਅੰਦਰ ਖਾਤੇ ਅਜੀਤ ਸਿੰਘ ਪ੍ਰਸ਼ਾਦਾ ਛਕ ਰਿਹਾ, ਵਿਸ਼ਰਾਮ ਕਰ ਰਿਹਾ। ਇਹ ਬੇਨਵਾ ਬਾਹਰ ਫੜ ਖੜੇ ਰਹਿ ਕਰਕੇ ਬਹੁਤ ਉੱਚੀ ਆਵਾਜ਼ ਦੇ ਵਿੱਚ ਕੂਕੀ ਜਾਂਦਾ, ਭੱਦੀ ਸ਼ਬਦਾਵਲੀ ਵਰਤੀ ਜਾਂਦਾ, ਗਾਲਾਂ ਕੱਢੀ ਜਾਂਦਾ। ਜਦੋਂ ਪਿਆਰਿਓ ਇਹਨੇ ਵੇਖਿਆ ਭਾਵ ਕਿ ਅਜੀਤ ਸਿੰਘ ਇਹ ਬੜਾ ਗੁੱਸੇ ਦੇ ਵਿੱਚ ਆਇਆ, ਇਹਦੇ ਮਨ ਵਿੱਚ ਆਇਆ ਕਿ ਭਾਈ ਇਹ ਤਾਂ ਹੱਦ ਹੋ ਗਈ ਹੈ, ਆਹ ਬੇਈਮਾਨ ਕਈ ਦਿਨਾਂ ਤੋਂ ਮੇਰੇ ਮਗਰ ਲੱਗ ਗਿਆ, ਗੈਲ ਹੀ ਨਹੀਂ ਛੱਡਦਾ। ਚਲੋ ਇੱਕ ਦਿਨ ਦਿੱਤੇ, ਇੰਨੇ ਦਿਨ ਮੈਨੇ ਦਿੱਤੇ, ਇਹਦੀ ਲਾਲਚ ਵੱਧਦੀ ਜਾ ਰਹੀ ਹੈ। ਅੱਜ ਇਹਨੂੰ ਦੇਖੋ ਦੋ ਦਮੜੇ ਦਿੱਤੇ ਹਨ, ਦੋ ਪੈਸੇ ਦਿੱਤੇ ਨੇ, ਵਗਾ ਕੇ ਮਾਰ ਦਿੱਤੇ ਤੇ ਕਹਿੰਦਾ ਕਿ ਨਹੀਂ ਜੀ ਇੱਕ ਰਜਤਪਣ ਚਾਹੀਦਾ, ਇੰਨਾ ਕੁ ਪੈਸਾ ਮੈਨੂੰ ਚਾਹੀਦਾ ਤਾਂ ਮੈਂ ਚੁੱਪ ਰਵਾਂਗਾ, ਜੇ ਇਹਨੂੰ ਮੈਂ ਦਿੰਦਾ ਰਹਿ ਜਾਵਾਂਗਾ ਕੱਲ, ਅੱਜ ਇਹ ਭੌਂਕੀ ਜਾ ਰਿਹਾ, ਕੱਲ ਦੂਜਾ ਆਵੇਗਾ, ਫਿਰ ਪਰਸੋਂ ਤੀਜਾ ਆਵੇਗਾ, ਮੈਂ ਕਿੰਨਿਆਂ ਨੂੰ ਪੈਸਾ ਦੇਵਾਂਗਾ। ਇਹ ਪਿਆਰਿਓ ਬਹੁਤ ਪਰੇਸ਼ਾਨ ਹੋ ਗਿਆ ਤੇ ਅਜੀਤ ਸਿੰਘ ਵਿਚਾਰ ਕਰਦਾ, ਰੋਸ ਤਾਂ ਚਲੋ ਬਾਰ ਬਾਰ ਟੱਕਰਦਾ, ਅੱਜ ਤਾਂ ਘਰ ਆ ਗਿਆ, ਘਰ ਦੇ ਸਾਹਮਣੇ ਖੜੇ ਰਹਿ ਕਰਕੇ ਗਾਲਾਂ ਕੱਢ ਰਿਹਾ, ਉਹਨੂੰ ਗੁੱਸਾ ਤਾਂ ਚੜਿਆ, ਆਪਣੇ ਆਪ ਨੂੰ ਰੋਕ ਰਿਹਾ ਕਿ ਐਵੇਂ ਮੈਂ ਪੰਗੇ ਦੇ ਵਿੱਚ ਨਾ ਪਵਾਂ, ਐਵੇਂ ਪਹਿਲੇ ਪੰਗਾ ਪਿਆ ਹੋਇਆ ਹੈ, ਉਹੀ ਪੰਗੇ ਤੋਂ ਮੈਂ ਬਾਹਰ ਨਹੀਂ ਨਿਕਲ ਰਿਹਾ, ਐਵੇਂ ਇਹਦੇ ਨਾਲ ਵੀ ਮੱਥਾ ਲਾ ਲਿਆ, ਨਵਾਂ ਪੰਗਾ ਪੈ ਜਾਣਾ। ਲੇਕਿਨ ਉਹ ਜਦੋਂ ਨਹੀਂ ਹਟਿਆ ਤੇ ਇਹਨੇ ਕੀ ਕੀਤਾ ਨਾ ਕਿ ਉਹਦੇ ਨਾਲ ਝਗੜਾ ਕਰਨ ਦੇ ਲਈ ਅਜੀਤ ਸਿੰਘ ਨੇ ਤੇ ਇਹਨੇ ਅਮਲ ਪਾਨ ਕਰਨਾ ਕੀਤਾ, ਇਹਨੇ ਬਹੁਤ ਰਗੜਾ ਆਦਿ ਲਾ ਕਰਕੇ ਬੜਾ ਇਹਨੇ ਅਮਲ ਜਿਹੜਾ ਛਕਣਾ ਕੀਤਾ, ਕਿਉਂਕਿ ਕਈ ਜਦੋਂ ਅਮਲ ਜ਼ਿਆਦਾ ਚੜ ਜਾਵੇ ਬੰਦੇ ਨੂੰ ਸੁਰਤ ਨਹੀਂ ਰਹਿੰਦੀ ਹੈ, ਉਹ ਤਾਂ ਕਿਹਦੇ ਨਾਲ ਵੀ ਖਹਿ ਜਾਂਦਾ, ਤੇ ਅਜੀਤ ਸਿੰਘ ਨੇ ਜਦੋਂ ਬਹੁਤ ਜ਼ਿਆਦਾ ਅਮਲ ਪਾਨ ਕਰਨਾ ਕੀਤਾ ਫਿਰ ਵੀ ਪਿਆਰਿਆ ਉਹ ਚੁੱਪ ਚਾਪ ਸ਼ੱਕ ਕਰਕੇ ਵੀ ਜਦੋਂ ਛੱਕ ਰਿਹਾ ਘਰ ਵਿੱਚ, ਉੱਥੇ ਵੀ ਆ ਜਿਹੜਾ ਬੇਨਵਾ ਫਕੀਰ ਜਿਹੜਾ ਐਵੇਂ ਭੌਂਕੀ ਜਾਂਦਾ ਤੇ ਬਾਰ ਬਾਰ ਪਿਆਰਿਓ ਨਾ ਬਹੁਤ ਭੱਦੀ ਸ਼ਬਦਾਵਲੀ ਦੇ ਵਿੱਚ ਇਹਨੂੰ ਗਾਲਾਂ ਕੱਢੀ ਜਾ ਰਿਹਾ ਹੈ। ਹੁਣ ਇਹਨੂੰ ਸੁਣ ਕਰਕੇ ਅਜੀਤ ਸਿੰਘ ਬਹੁਤ ਜ਼ਿਆਦਾ ਦੁਖੀ ਹੋ ਰਿਹਾ, ਨਾਲ ਦੇ ਵੀ ਬੰਦੇ ਬੋਲ ਰਹੇ ਕਿ ਬਾਬਾ ਜੀ ਆਰਡਰ ਕਰੋ, ਆਗਿਆ ਦਿਓ, ਐਵੇਂ ਭਿਖਾਰੀ ਜਿਹਾ ਬੰਦਾ ਹੈ, ਇੱਕ ਚਪੇੜ ਜੇ ਮਾਰੇ ਤੇ ਬੰਦੇ ਨੇ ਗਿਰ ਜਾਣਾ, ਦੇਖੋ ਸਾਡੇ ਨਾਲ ਟੱਕਰ ਲੈ ਰਿਹਾ, ਸਾਡੇ ਨਾਲ ਪੰਗਾ ਲੈ ਰਿਹਾ, ਹੁਣੇ ਦੱਸੋ ਝਾਟਾ ਛਕਾਈਏ, ਦੋ ਚਪੇੜ ਮਾਰੀਏ। ਲੇਕਿਨ ਅਜੀਤ ਸਿੰਘ ਨੂੰ ਪਤਾ ਕਿ ਜੇ ਇਹਨੂੰ ਕੁਛ ਵੀ ਕੀਤਾ ਇਹਨੇ ਰੌੜਾ ਪਾ ਦੇਣਾ, ਇੱਕ ਨਵੀਂ ਮੁਸੀਬਤ, ਨਵੀਂ ਬਲਾ ਜਿਹੜੀ ਹੈ ਮੇਰੇ ਗਲ ਦੇ ਵਿੱਚ, ਇਹ ਫਾਲਤੂ ਦੀ ਬਲਾ ਮੇਰੇ ਗਲ ਦੇ ਵਿੱਚ ਪੈ ਜਾਵੇਗੀ। ਇਸ ਕਰਕੇ ਸਾਧ ਸੰਗਤ ਜੀ ਉਹ ਟਾਲ ਮਟੋਲਾ

0: ਕਰੀ ਜਾ ਰਿਹਾ ਅਮਲ ਪਾਨ ਕਰਕੇ ਕਹਿੰਦਾ ਕੋਈ ਗੱਲ ਨੀ ਹੈ ਛੱਡੋ ਪਰਾਂ ਪਾਈ ਕਰਕੇ
1: ਵਹਿਰ ਕੋ ਨਰ ਨਾ ਜਹਾਂ
0: ਤੇ ਫਿਰ ਕੀ ਹੋਇਆ ਇਹਨਾਂ ਨੇ ਜਦੋਂ ਉਹਦੀ ਹੌਸਲਾ ਉਹ ਰੋਜ਼ ਆ ਕਰਕੇ ਗਾਲਾਂ ਕੱਢੀ ਜਾਂਦਾ ਇੱਕ ਦਿਨ ਕੀ ਕੀਤਾ ਪਿਆਰਿਓ ਅਜੀਤ ਸਿੰਘ ਬੜਾ ਚਲਾਕ ਸੀ ਉਹਨੂੰ ਪਤਾ ਕਿ ਭਾਈ ਜੇ ਮੈਂ ਇਹਨੂੰ ਇੱਥੇ ਮਾਰਿਆ ਜਾਂ ਮੇਰੇ ਬੰਦਿਆਂ ਨੇ ਇਹਨੂੰ ਇੱਥੇ ਮਾਰਨਾ ਕੀਤਾ ਰੌੜਾ ਪੈ ਜਾਵੇਗਾ ਸਾਰਿਆਂ ਨੂੰ ਪਤਾ ਲੱਗ ਜਾਵੇਗਾ ਇਹ ਬਲਾ ਮੇਰੇ ਗਲ ਵਿੱਚ ਪੈ ਜਾਵੇਗੀ ਇਹਨੂੰ ਮਾਰਨਾ ਤਾਂ ਹੈ ਕਿਉਂਕਿ ਅਜੀਤ ਸਿੰਘ ਵੀ ਬੜਾ ਪਰੇਸ਼ਾਨ ਹੋ ਗਿਆ ਉਸ ਫਕੀਰ ਤੋਂ ਬੇਈਮਾਨ ਤੋਂ ਇਹ ਚਾਹੁੰਦਾ ਸੀ ਕਿ ਇਹਨੂੰ ਆਪਾਂ ਮਾਰਨਾ ਲੇਕਿਨ ਕਿਸ ਤਰ੍ਹਾਂ ਮਾਰੀਏ ਕਿਹਨੇ ਸਲਾਹ ਦਿੱਤੀ ਅਜੀਤ ਸਿੰਘ ਇੱਕ ਕੰਮ ਆਪਾਂ ਕਰਦੇ ਹਾਂ ਐਤਕੀ ਆਪਾਂ ਕੀ ਕਰਦੇ ਹਾਂ ਤੇ ਤੂੰ ਐ ਸਾਰੇ ਆਪਾਂ ਬੰਦੇ ਰਲ ਮਿਲ ਕਰਕੇ ਬਾਰ ਬਾਰ ਉਜਾੜ ਦੇ ਵਿੱਚ ਜਾਵਾਂਗੇ ਇਹਨੂੰ ਇਹ ਰੋਜ਼ ਆਪਣੇ ਮਗਰ ਲੱਗ ਰਿਹਾ ਨਾ ਇਹਨੇ ਅੱਜ ਵੀ ਸਾਡੇ ਮਗਰ ਲੱਗ ਜਾਣਾ ਇਸ ਤਰ੍ਹਾਂ ਚੱਲ ਕਰਕੇ ਜਿੱਥੇ ਬੀਆਬਾਨ ਉਜਾੜ ਹੋਵੇ ਕੋਈ ਬੰਦੇ ਦੀ ਜਾਤ ਨਾ ਹੋਵੇ ਉੱਥੇ ਇਹਨੂੰ ਲੈ ਕੇ ਜਾਵਾਂਗੇ ਜਦੋਂ ਵੇਖਿਆ ਕਿ ਜੀ ਇੱਥੇ ਕੋਈ ਸਾਨੂੰ ਵੇਖਣ ਵਾਲਾ ਨਹੀਂ ਚੰਗੀ ਤਰ੍ਹਾਂ ਇਹਦੇ ਹੱਥ ਪੈਰ ਤੋੜ ਕੇ ਇਹਨੂੰ ਖਤਮ ਕਰ
1: ਦੇਵਾਂਗੇ
0: ਤੇ ਸਾਧ ਸੰਗਤ ਜੀ ਇਹਨਾਂ ਨੇ ਆਹੀ ਕਰਨਾ ਕੀਤਾ ਅਜੀਤ ਸਿੰਘ ਨਗਰ ਦੇ ਬਾਰ ਬਾਰ ਉਜਾੜ ਦੇ ਵਿੱਚ ਜਾ ਰਿਹਾ ਤੇ ਉਹ ਬੇਨਵਾ ਬੇਈਮਾਨ ਜਿਹੜਾ ਉਹ ਵੀ ਉਹਦੇ ਮਗਰ ਲੱਗ ਗਿਆ ਤੇ ਉਹ ਵੀ ਉਹਨੂੰ ਪਿੱਛੇ ਪਿੱਛੇ ਗਾਲਾਂ ਕੱਢੀ ਜਾ ਰਿਹਾ ਤੇ ਇਹ ਅੱਗੇ ਅੱਗੇ ਭੱਜ ਰਿਹਾ ਤੇ ਉਹ ਪਿੱਛੇ ਪਿੱਛੇ ਭੱਜਦਾ ਹੋਇਆ ਇਹਨੂੰ ਗਾਲਾਂ ਕੱਢੀ ਜਾਂਦਾ ਹੁਣ ਜਿੱਥੇ ਵੀ ਜਾਂਦਾ ਨਾ ਅਜੀਤ ਸਿੰਘ ਉਹਦੇ ਮਗਰ ਹੀ ਲੱਗ ਜਾਂਦਾ ਉਹਦੇ ਪਿੱਛੇ ਪਿੱਛੇ ਉਹਨੂੰ ਗਾਲਾਂ ਕੱਢੀ ਜਾਂਦਾ
1: ਅਜੀਤ ਸਿੰਘ ਸੁਣ ਕੇ
0: ਹੁਣ ਅਜੀਤ ਸਿੰਘ ਜਿਹੜਾ ਨਾ ਪਿਆਰਿਆ ਉਹਨੂੰ ਬੜਾ ਗੁੱਸਾ ਆ ਗਿਆ ਹੁਣ ਜਦੋਂ ਉਹਨੇ ਇਹ ਪੂਰੀ ਸਾਜਿਸ਼ ਰਾਜ ਦਿੱਤੀ ਹੈ ਕਿਉਂਕਿ ਉਹਨੂੰ ਪਤਾ ਕਿ ਨਗਰ ਦੇ ਵਿੱਚ ਇਹਨੂੰ ਕੁਛ ਕੀਤਾ ਨਾ ਇਹ ਸਾਰੇ ਮੁਸਲਮਾਨਾਂ ਨੇ ਇਹਨਾਂ ਨੇ ਇਕੱਠੇ ਹੋ ਜਾਣਾ ਮੇਰੇ ਗੱਲ ਪੈ ਜਾਣਾ ਇਸ ਕਰਕੇ ਪਿਆਰਿਓ ਉਹਨੂੰ ਅੱਜ ਉਜਾੜ ਦੇ ਵਿੱਚ ਲੈ ਕਰਕੇ ਗਿਆ ਆਪ ਉਜਾੜ ਵਿੱਚ ਚੱਲ ਗਿਆ ਇਹਨੂੰ ਪਤਾ ਕਿ

ਤੇ ਉੱਥੇ ਸਾਧ ਸੰਗਤ ਜੀ ਅਜੀਤ ਸਿੰਘ ਖੜ ਗਿਆ। ਅਜੀਤ ਸਿੰਘ ਨੇ ਖੜ ਕੇ ਉਹਦੇ ਨਾਲ ਦੇ ਬੰਦਿਆਂ ਨੇ ਚੌਂ ਚਫੇਰੀ ਵੇਖਣਾ ਕੀਤਾ ਕਿ ਕੋਈ ਬੰਦਾ ਤਾਂ ਸਾਨੂੰ ਨਹੀਂ ਵੇਖ ਰਿਹਾ ਕਰਕੇ। ਜਦੋਂ ਵੇਖ ਲਿਆ ਕਿ ਭਾਈ ਹੁਣ ਸਾਨੂੰ ਵੇਖਣ ਵਾਲਾ ਕੋਈ ਵੀ ਨਹੀਂ ਹੈ ਤੇ ਅਜੀਤ ਸਿੰਘ ਨੇ ਆਪਣੇ ਨਾਲਦਿਆਂ ਨੂੰ ਕਹਿ ਦਿੱਤਾ ਤੇ ਕਹਿ ਦਿੱਤਾ ਕਿ ਆਹ ਬੇਨਵਾ ਹੈ ਨਾ, ਇਹਨੂੰ ਪਕੜ ਕੇ ਹੁਣ ਮਾਰ ਦਿਓ ਭਾਈ, ਇਹ ਚੰਗੀ ਤਰ੍ਹਾਂ ਨਾਲ ਸਾਡੇ ਅੜਿੱਕੇ ਦੇ ਵਿੱਚ ਫਸ ਗਿਆ ਤੇ ਕਹਿੰਦੇ ਜੀ ਇਹਨੂੰ ਚੰਗੀ ਤਰ੍ਹਾਂ ਮਾਰੋ, ਮਾਰ ਮਾਰ ਕੇ ਕੁੱਟ ਕੁੱਟ ਕੇ ਇਹਨੂੰ ਮਾਰ ਦੇਣਾ, ਜਦੋਂ ਮਰ ਗਿਆ ਆ ਆ ਖੂਹ ਜਿਹੜਾ ਖੂਹ ਦੇ ਵਿੱਚ ਇਹਨੂੰ ਆਪਾਂ ਨੇ ਸੁੱਟ ਦੇਣਾ ਹੈ। ਤੇ ਅਜੀਤ ਸਿੰਘ ਕਹਿੰਦਾ ਮੂਰਖ ਦੇਖੋ ਐਵੇਂ ਮੇਰੀ ਗੈਲ ਪੈ ਗਿਆ, ਐਵੇਂ ਮੇਰੇ ਪਿੱਛੇ ਲੱਗ ਗਿਆ, ਕੋਈ ਲੈਣਾ ਨਾ ਦੇਣਾ। ਕਈ ਵਾਰੀ ਕਈ ਮੂਰਖ ਬੰਦੇ ਨਾ ਪਿਆਰਿਓ ਇਹੋ ਜਿਹੀਆਂ ਫੁਕੜ ਦੀਆਂ ਬੁਲਾਵਾਂ ਨਾ ਸਮਾਜ ਦੇ ਵਿੱਚ ਬਹੁਤ ਹੁੰਦੀਆਂ, ਬਹੁਤ ਬਚ ਕੇ ਰਹਿਣਾ ਪੈਂਦਾ ਕਈ ਵਾਰੀ ਕਿਹਦੇ ਮਗਰ ਲੱਗ ਜਾਂਦੇ ਹਨ। ਜੇ ਕੋਈ ਬੰਦਾ ਛੁਡਾਵੇ ਬੋਲੇ ਵੀ ਭਾਈ ਤੇਰਾ ਮੇਰਾ ਕੀ ਲੈਣਾ ਦੇਣਾ, ਫਿਰ ਵੀ ਹਟਦੇ ਨਹੀਂ। ਅਜੀਤ ਸਿੰਘ ਨਾਲਦਿਆਂ ਨੂੰ ਕਹਿਣ ਲੱਗਾ ਭਾਈ ਇਹਦਾ ਕੀ ਲੈਣਾ ਦੇਣਾ, ਇੰਨੇ ਵਾਰੀ ਇਹਨੂੰ ਮਾਇਆ ਦਿੱਤੀ ਹੈ, ਇਹਦੀ ਤਾਂ ਲਾਲਚ ਵੱਜਦੀ ਗਈ। ਤੇ ਹੁਣ ਕਹਿੰਦਾ ਕਿ ਜੀ ਇੰਨਾ ਹੀ ਪੈਸਾ ਚਾਹੀਦਾ, ਮੈਂ ਤਾਂ ਦੇਖੋ ਦੋ ਦਮੜੇ ਤੇ ਘੱਟ ਥੋੜੀ ਹਨ, ਦੋ ਪੈਸੇ ਵੀ ਬਹੁਤ ਜ਼ਿਆਦਾ ਹੁੰਦੇ। ਆ ਭਿਖਾਰੀ ਨੂੰ ਇੰਨੀ ਮਾਇਆ ਵੀ ਦਿੱਤੀ ਤੇ ਉਹ ਸੁੱਟ ਦਿੰਦਾ, ਕਹਿੰਦਾ ਜੀ ਆ ਨਹੀਂ ਤੇ ਇੱਕ ਰਜਤਪਣ ਚਾਹੀਦਾ, ਹੁਣ ਇਹਨੂੰ ਕਿੱਥੋਂ ਲਿਆ ਕਰਕੇ ਦਈਏ। ਜਦੋਂ ਚੰਗਾ ਮੌਕਾ ਮਿਲਿਆ ਨਾਲਦਿਆਂ ਨੂੰ ਕਹਿੰਦਾ ਕਿ ਇਹ ਹਟਦਾ ਨਹੀਂ ਭਾਈ, ਹੁਣ ਇਹ ਚੰਗੇ ਸਾਡੇ ਕੁੜੀਕੀ ਦੇ ਵਿੱਚ ਫਸ ਗਿਆ, ਇਹਨੂੰ ਪਕੜੋ, ਮਾਰ ਮਾਰ ਕੇ ਇਹਨੂੰ ਮਾਰ ਦਿਓ ਤੇ ਮਰਨ ਤੋਂ ਬਾਅਦ ਆ ਖੂਹ ਦੇ ਵਿੱਚ ਇਹਨੂੰ ਆਪਾਂ ਸੁੱਟ ਦੇਣਾ। ਤੇ ਉੱਥੇ ਜਿੱਥੇ ਖੜ ਕੇ ਨਾ ਇਹ ਗਾਲਾਂ ਕੱਢਦਾ ਸੀ ਤੇ ਭੱਜ ਕੇ ਨਾ ਦੋ ਸਿੰਘ ਪਿੱਛੋਂ ਦੀ ਗਏ ਤੇ ਉਹ ਬੇਨਵੇ

0: ਤੇ ਉੱਥੇ ਮਾਰ ਕਰਕੇ ਨਗਰ ਦੇ ਬਾਰ ਬਾਰ ਇੱਕ ਖੂਹ ਜਿਹੜਾ ਨਾ
1: ਡਰ ਅਗਾਰੀ
0: ਤੇ ਇਹਨਾਂ ਨੇ ਕੀ ਕੀਤਾ ਪਿਆਰੇ ਉਹ ਚੁੱਪ ਚਾਪ ਉਹਨੂੰ ਮਾਰ ਕਰਕੇ ਉਹ ਖੂਹ ਦੇ ਵਿੱਚ ਸੁੱਟ ਕਰਕੇ ਸਾਰੇ ਜਿਹੜੇ ਅਜੀਤ ਸਿੰਘ ਉਹਦੇ ਨਾਲ ਦੇ ਬੰਦੇ ਜਿਹੜੇ ਉਹ ਅੱਗੇ ਚੱਲ ਗਏ ਤੇ ਉੱਥੇ ਪਿਆਰੇ ਉਹ ਹੱਥ ਪੈਰ ਧੋ ਕਰਕੇ ਦੂਜੇ ਪਾਸੇ ਦੂਜੇ ਰਾਹ ਉਹਨਾਂ ਨੇ ਪਕੜਨਾ ਕੀਤਾ ਉੱਥੋਂ ਦੂਜੇ ਪਾਸੇ ਨਿਕਲ ਗਏ ਫਿਰ ਇੰਜ ਪਿਆਰੇ ਉਹ ਦੂਰ ਦਾ ਗੇੜਾ ਲਾ ਕਰਕੇ ਕਿ ਕਿਹਨੂੰ ਪਤਾ ਨਾ ਲੱਗੇ ਤੇ ਦੂਰ ਦਾ ਗੇੜਾ ਕੱਢ ਕਰਕੇ ਅਜੀਤ ਸਿੰਘ ਜਿਹੜਾ ਨਾ ਆਪਣੇ ਘਰ ਦੇ ਵਿੱਚ ਆ ਗਿਆ ਤੇ ਆ ਕਰਕੇ ਘਰ ਦੇ ਵਿੱਚ ਇਹਨੇ ਪ੍ਰਸ਼ਾਦਾ ਪਾਣੀ ਆਦਿਕ ਛਕਣਾ ਕੀਤਾ ਹੁਣ ਦੂਜੇ ਪਾਸੇ ਸਾਤ

ਦੇ ਵਿੱਚ ਡੇਰੇ ਦੇ ਵਿੱਚ ਆ ਜਾਂਦੇ। ਲੇਕਿਨ ਅੱਜ ਆ ਬੇਨਵਾ ਫਕੀਰ ਜਿਹੜਾ ਵਾਪਸ ਆਪਣੇ ਡੇਰੇ ਦੇ ਵਿੱਚ ਜਦੋਂ ਨਹੀਂ ਆਇਆ ਤੇ ਸਾਰੇ ਜਿਹੜੇ ਦੂਜੇ ਫਕੀਰ ਉਹਦੀ ਉਡੀਕ ਨਾ ਕਰ ਰਹੇ ਹਨ। ਤੇ ਉਹ ਸਾਰੇ ਕਹਿੰਦੇ ਕਿ ਜੀ ਆ ਫਲਾਣਾ ਫਕੀਰ ਜਿਹੜਾ ਹੈ ਇਹਨਾਂ ਦੀ ਸੰਪਰਦਾ ਜਿਹੜੀ ਹੈ ਸੰਪਰਦਾ ਦਾ ਨਾਮ ਹੈ ਬੇਨਵਾ। ਇਹਨਾਂ ਨੂੰ ਬੇਨਵਾ ਫਕੀਰ ਦਾ ਮਤਲਬ ਸਾਧੂ, ਜਿਸ ਤਰ੍ਹਾਂ ਮੁਸਲਮਾਨ ਉਹ ਸਾਧੂ ਸੰਤਾਂ ਨੂੰ ਫਕੀਰ ਬੋਲਦੇ ਹਨ ਤੇ ਬੇਨਵਾ ਇਹਨਾਂ ਦੀ ਸੰਪਰਦਾ ਦਾ ਨਾਮ ਹੈ। ਇਹਦਾ ਇਹ ਨਾਮ ਨਹੀਂ ਹੈ, ਇਹ ਨਹੀਂ ਸਮਝਣਾ ਕਿ ਜੀ ਇਹ ਫਕੀਰ ਦਾ ਨਾਮ ਬੇਨਵਾ ਹੈ, ਇਹ ਇੱਕ ਉਹਨਾਂ ਦੀ ਸੰਪਰਦਾ ਦਾ ਨਾਮ ਹੈ, ਉਹਦਾ ਨਾਮ ਪਤਾ ਨਹੀਂ, ਉਹ ਹੀ ਜਾਣਦੇ। ਤੇ ਉਹ ਕਹਿੰਦਾ ਜੀ ਅੱਜ ਉਹ ਫਲਾਣੇ ਨਾਮ ਦਾ ਸਾਡਾ ਬੇਨਵਾ ਫਕੀਰ ਨਜ਼ਰ ਨਹੀਂ ਆ ਰਿਹਾ। ਤੇ ਸਾਰੇ ਕਹਿੰਦੇ ਕਿ ਨਹੀਂ ਜੀ ਉਹਨੂੰ ਲੱਭਣਾ ਚਾਹੀਦਾ। ਤੇ ਰਾਤ ਨੂੰ ਹੀ ਪਿਆਰੇ ਉਹ ਨਿਕਲੇ ਤੇ ਉਹਨੂੰ ਲੱਭਣ ਲੱਗੇ ਹਨ। ਤੇ ਉਹਦੇ ਬੰਦੇ ਜਿਹੜੇ ਦੂਜੇ ਬੇਨਵਾ ਫਕੀਰ ਇੱਥੇ ਉੱਥੇ ਵਿਚਰ ਕਰਕੇ ਉਹਨੂੰ ਲੱਭਦੇ ਹਨ।

0: ਕਰਦੇ ਵਿੱਚ ਜਾ ਕਰਕੇ ਬਹਿੰਦਾ ਸੀ ਤੇ ਆ ਮੰਗਦਾ ਸੀ ਜੋ ਮਰਜ਼ੀ ਕਰਦਾ ਨਾ। ਹਰ ਥਾਂ ਤੇ ਜਦੋਂ ਗਏ ਉੱਥੇ ਜਾ ਕਰਕੇ ਪੜਤਾਲ ਕੀਤੀ ਕਿ ਭਾਈ ਅੱਜ ਆ ਫਕੀਰ ਜਿਹੜਾ ਆਇਆ ਕਿ ਨਹੀਂ ਆਇਆ। ਉਹ ਕਹਿਣ ਲੱਗੇ ਜੀ ਇਹ ਤਾਂ ਰੋਜ਼ ਆਉਂਦਾ ਲੇਕਿਨ ਅੱਜ ਨਹੀਂ ਆਇਆ, ਅੱਜ ਤਾਂ ਇਹਦੇ ਦਰਸ਼ਨ ਨਹੀਂ ਕਰਨੇ ਕੀਤੇ।
1: ਪ੍ਰਭਾਤ ਉੱਠ ਗਈ ਗਰੀਬ ਜਾ
0: ਤੇ ਉਹ ਤੋਂ ਬਾਅਦ ਰਾਤ ਨੂੰ ਆ ਗਏ। ਜਦੋਂ ਦਿਨ ਚੜਿਆ ਸਾਰੇ ਫਕੀਰ ਰਲ ਮਿਲ ਕਰਕੇ ਪਿਆਰਿਓ ਫਿਰ ਉਹਨੂੰ ਉਸ ਆਪਣੇ ਸਾਥੀਦਾਰ ਨੂੰ ਲੱਭ ਰਹੇ ਹਨ। ਫਿਰ ਇਹਨਾਂ ਨੇ ਇਲਾਕੇ ਦੇ ਵਿੱਚ ਢਿੰਡੋਰਾ ਪਿਟਵਾ ਦਿੱਤਾ ਉਹਨਾਂ ਜ਼ਮਾਨਿਆਂ ਦੇ ਵਿੱਚ। ਤੇ ਇਸ ਤਰ੍ਹਾਂ ਪਿਆਰਿਓ ਨਗਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਢਿੰਡੋਰਾ ਜਿਹਨੂੰ ਡੁੰਡੀ ਪਿੱਟਣਾ ਵੀ ਬੋਲਦੇ, ਕਈ ਬਜ਼ੁਰਗਾਂ ਨੇ ਉਹ ਵੀ ਸਮਾਂ ਵੇਖਿਆ ਹੋਵੇਗਾ, ਅੱਜ ਦੇ ਬੱਚਿਆਂ ਨੂੰ ਪਤਾ ਨਹੀਂ ਲੱਗੇਗਾ। ਅੱਜ ਜਿਸ ਤਰ੍ਹਾਂ ਆਪਾਂ ਕੋਈ ਸੰਦੇਸ਼ਾ ਦੇਣਾ, ਮੈਸੇਜ ਕਰਦੇ, ਇਹ ਕਰਦੇ, ਉਹਨਾਂ ਜ਼ਮਾਨਿਆਂ ਦੇ ਵਿੱਚ ਇਸ ਤਰ੍ਹਾਂ ਦੇ ਯੰਤਰ ਨਹੀਂ ਹੋਇਆ ਕਰਦੇ। ਇੱਕ ਬੰਦਾ ਜਿਹੜਾ ਨਾ ਪਿਆਰਿਓ ਉਹ ਜਿਹੜਾ ਡੁੰਡੀ ਪਿੱਟ ਕਰਕੇ ਤੇ ਉਹ ਲੋਕਾਂ ਨੂੰ ਜਾ ਕਰਕੇ ਗੜੀਆਂ ਬਾਜ਼ਾਰਾਂ ਚੁਰਾਹਿਆਂ ਦੇ ਵਿੱਚ ਜਾ ਕਰਕੇ ਦੱਸਦਾ ਕਿ ਭਾਈ ਇਹੋ ਜਿਹੀ ਗੱਲ ਹੋਈ ਹੈ, ਕਿਨੇ ਆ ਫਕੀਰ ਨੂੰ ਵੇਖਿਆ ਜਾਂ ਇਹ ਕੀਤਾ ਤੇ ਉਹ ਦੱਸ ਦਿਓ, ਅਸੀਂ ਤੁਹਾਨੂੰ ਇਨਾਮ ਦੇਵਾਂਗੇ ਕਰਕੇ। ਤੇ ਇਸ ਤਰ੍ਹਾਂ ਸਾਰੇ ਗੜੀਆਂ ਬਾਜ਼ਾਰਾਂ ਦੇ ਵਿੱਚ ਇਹਦਾ ਢਿੰਡੋਰਾ ਪਿਟਵਾਉਣਾ ਕੀਤਾ।
1: ਜੀਤ ਸਿੰਘ ਕੇ ਸੰਗ
0: ਤੇ ਫਿਰ ਕਿਸੇ ਨੇ ਵੇਖਿਆ ਕਿ ਭਾਈ ਉਹਨਾਂ ਨੇ ਜਾ ਕਰਕੇ ਖਬਰ ਕਰ ਦਿੱਤੀ ਕਿ ਜੀ ਆ ਤੁਹਾਡਾ ਫਕੀਰ ਜਿਹੜਾ ਨਾ ਅਸੀਂ ਵੇਖਦੇ ਹਾਂ ਕਈ ਦਿਨਾਂ ਤੋਂ ਨਾ ਇਹ ਅਜੀਤ ਸਿੰਘ ਦੇ ਮਗਰ ਮਗਰ ਲੱਗਦਾ, ਉਹਦੇ ਮਗਰ ਮਗਰ ਜਾਂਦਾ। ਕਈ ਵਾਰੀ ਅਸੀਂ ਵੇਖਿਆ ਉਹ ਤਾਂ ਬਹੁਤ ਉਹਨੂੰ ਗਾਲਾਂ ਕੱਢ ਰਿਹਾ ਸੀ, ਬਹੁਤ ਮੱਦੀ ਭੱਦੀ ਸ਼ਬਦਾਵਲੀ ਉਹਦੇ ਲਈ ਵਰਤ ਰਿਹਾ। ਫਿਰ ਪਿਆਰਿਓ ਕੀ ਹੋਇਆ, ਉਹਨਾਂ ਨੂੰ ਪਤਾ ਚੱਲ ਗਿਆ ਕਿ ਜੀ ਹੋ ਸਕਦਾ ਅਜੀਤ ਸਿੰਘ ਤੇ ਸਿੰਘਾਂ ਨੂੰ ਪਤਾ ਹੋਵੇਗਾ, ਉਹਦੇ ਬੰਦੇ ਉਹ ਜਿਹੜੇ ਬੇਨਵਾ ਫਕੀਰ ਜਿਹੜੇ ਵਾਪਸ ਜਿਹੜੇ ਸਿੰਘਾਂ ਦੇ ਘਰਾਂ ਦੇ ਵਿੱਚ ਆ ਗਏ, ਉਹਨਾਂ ਸਿੰਘਾਂ ਨੂੰ ਜਿਹੜੇ ਅਜੀਤ ਸਿੰਘ ਦੇ ਨਾਲ ਰਹਿੰਦੇ ਉਹਨਾਂ ਨੂੰ ਪੁੱਛਦੇ ਪੜਤਾਲ ਕਰਦੇ ਕਿ ਭਾਈ ਆ ਬੇਨਵਾ ਫਕੀਰ ਸੁਣਿਆ ਰੋਜ਼ ਅਜੀਤ ਸਿੰਘ ਦੇ ਮਗਰ ਲੱਗਦਾ, ਉਹ ਤੋਂ ਪੈਸਾ ਮੰਗਦਾ ਤੇ ਅੱਜ ਉਹ ਨਜ਼ਰ ਨਹੀਂ ਆ ਰਿਹਾ, ਕਿੱਥੇ ਗਿਆ, ਤੁਹਾਡੇ ਨਾਲ ਰੋਜ਼ ਲੱਗਦਾ ਤੁਹਾਡੇ ਮਗਰ ਲੱਗਦਾ, ਦੱਸੋ ਉਹਦਾ ਅਤਾ ਪਤਾ ਕਿੱਥੇ ਗਿਆ ਕਰਕੇ।
1: ਬਿਰਲਾਪ ਨਹੀਂ ਜਬ ਪਾਇਓ
0: ਜਦੋਂ ਉਹਨਾਂ ਨੂੰ ਬਿਰਲਾਪ ਕਰਨਾ ਕੀਤਾ ਉਹਦੇ ਨਾਲ ਦੇ ਬੰਦਿਆਂ ਕੋਲ ਵੀ ਗਏ, ਉਹਨਾਂ ਨੇ ਵੀ ਕਹਿ ਦਿੱਤਾ ਨਹੀਂ ਭਾਈ ਅਸੀਂ ਤਾਂ ਨਹੀਂ ਜਾਣਦੇ ਹਾਂ, ਹਾਂ ਇਹ ਕਈ ਦਿਨਾਂ ਤੋਂ ਨਾ ਸਾਡੇ ਮਗਰ ਪੈ ਰਿਹਾ ਸੀ, ਗਾਲਾਂ ਕੱਢਦਾ ਕੁਛ ਵੀ ਬੋਲੀ ਜਾਂਦਾ ਲੇਕਿਨ ਸਾਡੇ ਬਾਬਾ ਜੀ ਜਿਹੜੇ ਕੁਛ ਨਹੀਂ ਬੋਲਦੇ, ਜਦੋਂ ਆ ਕਰਕੇ ਪੈਸਾ ਮੰਗਦਾ ਨਾ ਉਹਨੂੰ ਤਾਂ ਅਸੀਂ ਪੈਸਾ ਦੇ ਦਿੰਦੇ, ਆ ਕੱਲ ਦੀ ਗੱਲ ਹੈ ਉਹ ਸਾਡੇ ਕੋਲ ਆਇਆ ਸਾਡੇ ਕੋਲ ਪੈਸਾ ਲੈ ਕਰਕੇ ਗਿਆ, ਖੁਦ ਅਸਾਂ ਨੇ ਉਹਨੂੰ ਪੈਸਾ ਦਮੜਾ ਦੇਣਾ ਕੀਤਾ। ਉਹ ਜ਼ਮਾਨੇ ਦੇ ਵਿੱਚ ਪਿਆਰਿਓ ਨਗਰ ਕਿਹੜੇ ਕੋ ਵੱਡੇ ਥੋੜੀ ਹੁੰਦੇ ਸਨ, ਛੋਟੇ ਜਿਹੇ ਨਗਰ ਹੋਇਆ ਕਰਦੇ। ਇਹ ਪ੍ਰਸੰਗ ਜਿਹੜਾ ਨਾ ਪਿਆਰਿਓ ਪੂਰੇ ਨਗਰ ਦੇ ਵਿੱਚ ਫੈਲ ਗਿਆ ਕਿ ਜੀ ਉਹ ਬੇਨਵਾ ਫਕੀਰ ਜਿਹੜਾ ਹੈ ਉਹ ਲਾਪਤਾ ਹੋ ਗਿਆ, ਪਤਾ ਨਹੀਂ ਕਿਹਨੇ ਉਹਨੂੰ ਮਾਰ ਦਿੱਤਾ ਕਿ ਜ਼ਮੀਨ ਖਾ ਗਈ ਕਿ ਆਕਾਸ਼ ਨਿੰਗਲ ਗਿਆ, ਕੋਈ ਉਹਦਾ ਪਤਾ ਨਹੀਂ ਚੱਲ ਰਿਹਾ। ਕਿਉਂਕਿ ਇਹਨਾਂ ਦੀ ਸੰਪਰਦਾ ਦੀ ਪਿਆਰਿਓ ਬੜੀ ਚੱਲਦੀ ਸੀ ਉਹਨਾਂ ਸਾਧੂਆਂ ਦੀ, ਉਹ ਸਾਧੂ ਉਹਨਾਂ ਦੀ ਬੜੀ ਮੰਨਤਾ ਸੀ ਤੇ ਉਹਨਾਂ ਨੇ ਕਿਹਾ ਕਿ ਲੱਭੋ ਭਾਈ ਆਪਣਾ ਬੰਦਾ, ਸਾਰੇ ਨਗਰ ਦੇ ਵਿੱਚ ਚੱਪੇ ਚੱਪੇ ਦੇ ਵਿੱਚ ਉਹਨਾਂ ਨੇ ਆਪਣੇ ਬੰਦੇ ਨੂੰ ਲੱਭਣਾ ਕੀਤਾ।
1: ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥੇ ਉੱਤਰ ਐਨੇ ਅਜੀਤ ਸਿੰਘ ਪ੍ਰਸੰਗ ਵਰਣਨ ਨਾਮ ਤਿਰਸਤੀ ਅੰਸੂ।
0: ਇੱਥੇ ਇਸ ਅਧਿਆਇ ਦੀ ਸਮਾਪਤੀ ਤੇ ਅਗਲਾ ਅਧਿਆਇ ਉਹਦੀ

ਕਰਨ ਵਾਲਾ ਤੇ ਇਹ ਜਦੋਂ ਵੀ ਭੇਡਾਂ ਬੱਕਰੀਆਂ ਨੂੰ ਚਾਰਦੇ ਨਾ ਆਪਣੇ ਵੇਖਿਆ ਹੋਵੇਗਾ ਇਹ ਉਜਾੜ ਦੇ ਵਿੱਚ ਜਿੱਥੇ ਲੋਕਾਂ ਦੀ ਪੈਲੀ ਆਦਿਕ ਨਾ ਹੋਵੇ ਤੇ ਉੱਥੇ ਜਾ ਕਰਕੇ ਪਿਆਰ

ਸੀਨਾ ਇਹਦੇ ਅਜੀਤ ਸਿੰਘ ਦੇ ਨਾਲ ਦੇ ਬੰਦਿਆਂ ਨੇ ਤੇ ਉਹ ਬੇਨਵਾ ਨੂੰ ਚੰਗੀ ਤਰ੍ਹਾਂ ਮਾਰ ਕੁੱਟ ਕੇ ਉੱਥੇ ਮਾਰ ਦਿੱਤਾ। ਫਿਰ ਪਤਾ ਕਿ ਭਾਈ ਇੱਥੇ ਸੁੱਟ ਦਿੱਤਾ ਤੇ ਕੰਮ ਖਰਾਬ ਹੋ ਜਾਊਗਾ। ਉਹਨੂੰ ਚੱਕ ਕਰਕੇ ਬਹੁਤ ਦੂਰ ਲੈ ਕਰਕੇ ਗਏ, ਉਜਾੜ ਦੇ ਵਿੱਚ ਇੱਕ ਖਾਲੀ ਖੂਹ ਜਿਹੜਾ ਪਿਆ ਹੋਇਆ ਸੀ ਉਹਦੇ ਵਿੱਚ ਉਹਨੂੰ ਸੁੱਟਣਾ ਕੀਤਾ। ਉਹਨੇ ਜਦੋਂ ਮਾਰਿਆ ਨਾ ਅਜੀਤ ਸਿੰਘ ਦੇ ਬੰਦਿਆਂ ਨੇ, ਉਹ ਤਾਂ ਨਹੀਂ ਵੇਖਿਆ, ਲੇਕਿਨ ਜਾ ਕਰਕੇ ਜਦੋਂ ਉਹ ਬੰਦੇ ਜਿਹੜੇ ਹਨ ਉਹਨੂੰ ਖੂਹ ਦੇ ਵਿੱਚ ਸੁੱਟਣ ਲੱਗੇ, ਉਸ ਵੇਲੇ ਉਹ ਅਯਾਲੀ ਜਿਹੜਾ ਬਾਰ ਬਾਰ ਭੇਡਾਂ ਬੱਕਰੀਆਂ ਨੂੰ ਚਰਾਉਣ ਵਾਲਾ ਉਹਨੇ ਵੇਖ ਲਿਆ ਸੀ। ਫਿਰ ਬਾਅਦ ਦੇ ਵਿੱਚ ਕੀ ਹੋਇਆ, ਉਹ ਅਯਾਲੀ ਨੂੰ ਜਦੋਂ ਪਤਾ ਚੱਲਿਆ ਕਿ ਭਾਈ ਇਹ ਬੇਨਵਾ ਫਕੀਰ ਜਿਹੜੇ ਹਨ ਉਹ ਆਪਣੇ ਵਿਛੜੇ ਹੋਏ ਸਾਥੀ ਨੂੰ ਉਹਨੂੰ ਲੱਭ ਰਹੇ ਹਨ, ਉਹਦੀ ਪੜਤਾਲ ਕਰ ਰਹੇ ਹਨ, ਤੇ ਉਹ ਬਹੁਤ ਸ਼ੋਕ ਕਰਕੇ ਨਾ ਨਗਰ ਦੇ ਵਿੱਚ ਹਰ ਪਾਸੇ ਵਿਚਰਦੇ ਪਏ ਹਨ। ਫਿਰ ਕੀ ਹੋਇਆ,

ਸਾਧਕ ਉਹਨਾਂ ਨੂੰ ਵੀ ਪੁੱਛਿਆ ਕਿ ਭਾਈ ਸਾਡਾ ਇਸ ਤਰ੍ਹਾਂ ਇੱਕ ਫਕੀਰ ਜਿਹੜਾ ਹੈ, ਸਾਡੇ ਨਾਲ ਦਾ ਬੰਦਾ ਜਿਹੜਾ ਹੈ ਇੱਕ ਦਿਨ ਤੋਂ ਲਾਪਤਾ ਹੈ, ਤੂੰ ਭਾਈ ਵਿਚਰਦਾ ਰਹਿੰਦਾ ਕਿਉਂਕਿ ਭੇਡਾਂ ਬੱਕਰੀਆਂ ਨੂੰ ਚਾਰਨ ਵਾਲੇ ਨਾ ਪਿਆਰਿਓ, ਯਾਦ ਰੱਖੋ ਇੱਕ ਥਾਂ ਤੇ ਟਿਕ ਕੇ ਨਹੀਂ ਰਹਿੰਦੇ ਹਨ, ਇਹਨਾਂ ਦਾ ਰੋਜ਼ ਦਾ 15-20 ਕਿਲੋਮੀਟਰ ਦਾ ਗੇੜਾ ਆਮ ਹੀ ਲੱਗਦਾ ਹੈ, ਕਿਉਂਕਿ ਕੋਈ ਚੱਲ ਗਏ ਦਰਖਤ ਤੇ ਚੜ ਗਏ ਉੱਥੇ ਫਾਂਟਿਆਂ ਨੂੰ ਛੰਗ ਦਿੰਦਾ, ਉਹ ਭੇਡਾਂ ਬੱਕਰੀਆਂ ਖਾ ਲੈਂਦੀਆਂ, ਖਾ ਕਰਕੇ ਫਿਰ ਦੁਪਹਿਰੇ ਇੱਕ ਪਾਸੇ ਜਾ ਕਰਕੇ ਟਿਕਣਾ, ਫਿਰ ਉੱਥੇ ਕੇੜਾ ਕਟਾ ਕਰਕੇ ਫਿਰ ਵਾਪਸ ਆਉਣਾ। ਇਹ ਪਿਆਰਿਓ ਰੰਭਦੇ ਰਹਿੰਦੇ ਹਨ, ਵਿਚਰਦੇ ਰਹਿੰਦੇ ਹਨ। ਤੇ ਉਹਨਾਂ ਅਯਾਲੀਆਂ ਨੂੰ ਜਦੋਂ ਪੁੱਛਣਾ ਕੀਤਾ ਕਿ ਭਾਈ ਤੁਸੀਂ ਹਰ ਪਾਸੇ ਵਾਰ ਵਾਰ ਉਜਾੜਾਂ ਦੇ ਵਿੱਚ ਵੀ ਫਿਰਦੇ ਵਿਚਰਦੇ ਹੋ, ਕੀ ਤੁਹਾਨੂੰ ਸਾਡਾ ਆ ਬੇਨਵਾ ਫਕੀਰ ਜਿਹੜਾ ਉਹ ਪ੍ਰਾਪਤ ਹੋਇਆ ਉਹ ਨਜ਼ਰ ਆਇਆ? ਤੇ ਉਹਨੂੰ ਲਾਲਚ ਵੀ ਦਿੱਤੀ ਕਿ ਭਾਈ ਜੇ ਤੂੰ ਖਬਰ ਦੇਵੇਗਾ ਨਾ ਅਸੀਂ ਤੈਨੂੰ ਮਾਇਆ ਦਵਾਂਗੇ। ਤੇ ਉਸ ਵੇਲੇ ਸਾਧ ਸੰਗਤ ਜੀ ਉਹ ਅਯਾਲੀ ਜਿਹੜਾ ਜਿਹਨੇ ਵੇਖਿਆ ਉਹਨੇ ਸਭ ਦੱਸ ਦਿੱਤਾ। ਉਹਨੇ ਕਿਹਾ ਕਿ ਜਿਹੜੇ ਬੰਦੇ ਨੂੰ ਤੁਸੀਂ ਲੱਭਦੇ ਹੋ ਨਾ ਭਾਈ, ਉਹ ਬੰਦਾ ਤਾਂ ਮਰ ਗਿਆ ਹੈ, ਉਹਨੂੰ ਮਾਰ ਕਰਕੇ ਖੂਹ ਦੇ ਵਿੱਚ ਸੁੱਟਣਾ ਕੀਤਾ। ਤੇ ਨਾਲ ਉਹ ਕਹਿਣ ਲੱਗੇ ਕਿ ਭਾਈ ਜਦੋਂ ਤੂੰ ਇਹ ਕਹਿ ਰਿਹਾ ਉਹਨੂੰ ਮਾਰ ਕੇ ਸੁੱਟ ਦਿੱਤਾ, ਤੂੰਨੇ ਆ ਵੀ ਤਾਂ ਵੇਖਿਆ ਹੋਵੇਗਾ ਕਿ ਉਹਨੂੰ ਕਿਹਨੇ ਮਾਰਿਆ, ਕਿਹਦੇ ਬੰਦਿਆਂ ਨੇ ਮਾਰਿਆ, ਉਹਨਾਂ ਦਾ ਨਾਮ ਦੱਸ, ਅਸੀਂ ਉਹਨੂੰ ਪਕੜ ਕੇ

ਦੱਸ ਦਿੱਤਾ, ਕਹਿ ਦਿੱਤਾ ਕਿ ਜੀ ਉਹਨਾਂ ਨੇ ਦੇਖੋ ਉਹ ਕਹਿ ਵੀ ਦਿੰਦਾ ਤੇ ਨਾਲ ਕਹਿੰਦਾ ਵੀ ਕਿ ਨਹੀਂ ਜੀ ਮੈਂ ਸਾਹਮਣੇ ਨਹੀਂ ਆਉਣਾ, ਲੇਕਿਨ ਉਹ ਸਿੰਘ ਜਿਹੜੇ ਹਨ ਅਜੀਤ ਸਿੰਘ ਦੇ ਉਹਨਾਂ ਨੇ ਜਾ ਕਰਕੇ ਇਹਨੂੰ ਮਾਰਨਾ ਕੀਤਾ। ਹੁਣ ਮੈਂ ਜੇ ਗਵਾਹੀ ਦਿੱਤੀ ਤੇ ਬਾਅਦ ਦੇ ਵਿੱਚ ਉਹ ਛੁੱਟ ਗਿਆ, ਉਹਨਾਂ ਦੇ ਨਾਲ ਦੇ ਬੰਦਿਆਂ ਨੇ ਮੈਨੂੰ ਮਾਰ ਦੇਣਾ, ਮੈਂ ਭਾਈ ਅੱਗੇ ਨਹੀਂ ਆ ਸਕਦਾ, ਲੇਕਿਨ ਤੁਹਾਨੂੰ ਖਬਰ ਦੇ ਰਿਹਾ ਕਿ ਉਹ ਸਿੰਘ ਜਿਹੜੇ ਹਨ ਅਜੀਤ ਸਿੰਘ ਦੇ ਨਾਲ ਦੇ ਬੰਦੇ ਮੈਂ ਖੁਦ ਵੇਖਿਆ ਉਹਨੂੰ ਮਾਰ ਕਰਕੇ ਫਲਾਣੇ ਖੂਹ ਦੇ ਵਿੱਚ ਸੁੱਟ ਗਏ ਸਨ, ਤੇ ਅੱਜ ਮੈਂ ਸਾਹਮਣੇ ਆ ਕਰਕੇ ਜੇ ਗਵਾਹੀ ਦੇ ਦਿੱਤੀ ਬਾਅਦ ਦੇ ਵਿੱਚ ਉਹਨਾਂ ਨੇ ਮਾਰ ਦੇਣਾ, ਫਿਰ ਮੈਨੂੰ ਕੌਣ ਬਚਾਵੇਗਾ? ਇਸ ਕਰਕੇ ਭਾਈ ਮੈਂ ਤੁਹਾਨੂੰ ਨਹੀਂ ਦੱਸਣ ਵਾਲਾ ਹਾਂ, ਦੱਸ ਵੀ ਦਿੱਤਾ ਤੇ ਨਾਲ ਉਹਨੇ ਡਰ ਵੀ ਦਿਖਾ ਦਿੱਤਾ ਕਿ ਭਾਈ ਮੈਂ ਇਹਦੀ ਗਵਾਹੀ ਆਦਿਕ ਨਹੀਂ ਦੇਣੀ ਹੈ। ਉਹਦੇ ਬੰਦਿਆਂ ਦਾ ਕੀ ਭਾਈ, ਉਹ ਤਾਂ ਬਦਮਾਸ਼ ਬੰਦੇ ਹਨ, ਸਾਰੇ ਮੁਸਤੰਡੇ ਤਗੜੇ ਬੰਦੇ, ਤੇ ਤੁਹਾਡਾ ਕੀ ਹੈ, ਮੈਂ ਚਲੋ ਗਵਾਹੀ ਦੇ ਦਿੱਤੀ ਹੈ ਤੇ ਉਹ ਤੋਂ ਬਾਅਦ ਤੁਹਾਡਾ ਤਾਂ ਕੰਮ ਹੋ ਜਾਣਾ, ਉਹਨੂੰ ਸਜ਼ਾ ਮਿਲੇ ਜਾਂ ਨਾ ਮਿਲੇ, ਲੇਕਿਨ ਮੇਰੀ ਦੁਸ਼ਮਣੀ ਪੈ ਜਾਵੇਗੀ, ਉਹ ਬਲਾ ਮੇਰੇ ਗਲ ਵਿੱਚ ਪੈ ਜਾਵੇਗੀ। ਬਾਅਦ ਵਿੱਚ ਦਿਨ ਰਾਤ ਮੌਕਾ ਤੱਕ ਕਰਕੇ ਉਹਨਾਂ ਨੇ ਮੈਨੂੰ ਮਾਰ ਦਿੱਤਾ, ਮੈਨੂੰ ਖਤਮ ਕਰ ਦਿੱਤਾ, ਤੇ ਮੇਰਾ ਕੀ ਹਵਾਲ ਹੋਵੇਗਾ, ਮੇਰੇ ਬਾਲ ਬੱਚੇ ਕਿੱਥੇ ਜਾਣਗੇ, ਮੈਨੂੰ ਕੌਣ ਬਚਾਵੇਗਾ? ਹੁੰਦਾ ਇਸ ਤਰ੍ਹਾਂ ਹੀ ਪਿਆਰੇ, ਉਹ ਲੋਕੀ ਨਾ ਕਈ ਵਾਰੀ ਆਪਣਾ ਕੰਮ ਕਟਾਉਣ ਦੇ ਲਈ ਬੇਨਤੀਆਂ ਆ ਕਰਦੇ ਉਹ ਕਰਦੇ, ਉਹਨਾਂ ਦਾ ਜਦੋਂ ਕੰਮ ਹੋ ਗਿਆ, ਕਿਸੇ ਗਵਾਹੀ ਆਦਿਕ ਦੇ ਦਿੱਤੀ, ਇਹ ਹੋ ਗਿਆ, ਉਹ ਤੋਂ ਬਾਅਦ ਕਹਿੰਦੇ ਜੀ ਸਾਡਾ ਤਾਂ ਹੋ ਗਿਆ, ਹੁਣ ਤੂੰ ਵੇਖ। ਕਈ ਵਾਰੀ ਬਲਾ ਉਹਦੇ ਗੱਲ ਵਿੱਚ ਪੈ ਜਾਂਦੀ। ਉਹ ਆਲੀ ਕਹਿਣ ਲੱਗਾ, ਭਾਈ ਮੈਂ ਤੁਹਾਨੂੰ ਦੱਸ ਰਿਹਾ

ਆ ਗਿਆ, ਭਰੋਸਾ ਆ ਗਿਆ ਕਿ ਭਾਈ ਹੁਣ ਇਹਨਾਂ ਨੇ ਮੈਨੂੰ ਬਚਾਉਣਾ, ਮੇਰੀ ਰਾਖੀ ਕਰਨੀ ਹੈ। ਫਿਰ ਜਦੋਂ ਦਿਨ ਚੜਿਆ, ਚੁੱਪ ਚਾਪ ਅਯਾਲੀ ਉਹਨਾਂ ਨੂੰ ਆਪਣੇ ਨਾਲ ਲੈ ਕੇ ਜਾਂਦਾ, ਜਿੱਥੇ ਸਾਧ ਸਿੰਘਾਂ ਜੀ ਉਜਾੜ ਦੇ ਵਿੱਚ ਮਾਰ ਕਰਕੇ

ਕਰਕੇ ਖੂਹ ਦੇ ਵਿੱਚ ਜਦੋਂ ਵੇਖਦੇ ਕਿ ਭਾਈ ਇੱਥੇ ਬੰਦਾ ਮਰਿਆ ਹੋਇਆ, ਉਹਦੀ ਲਾਸ਼ ਨੂੰ ਬਾਹਰ ਕੱਢਣਾ ਕੀਤਾ ਤੇ ਉਹਦੇ ਚਿਹਰੇ ਨੂੰ ਉਹਦੇ ਹਾਲ ਹਵਾਲ ਨੂੰ ਵੇਖ ਕਰਕੇ ਪਤਾ ਚੱਲ ਗਿਆ ਇਹ ਤਾਂ ਭਾਈ ਆਪਣਾ ਹੀ ਫਕੀਰ ਹੈ ਬੇਨਵਾ ਕਰਕੇ। ਸਾਰਿਆਂ ਨੇ ਰਲ ਮਿਲ ਕਰਕੇ ਉਹਦੇ ਉਹਨੂੰ ਖੂਹ ਦੇ ਵਿੱਚੋਂ

ਬੇਨਵਿਆਂ ਨੇ ਕਹਿ ਦਿੱਤਾ ਕਿ ਦੇਖੋ ਭਾਈ, ਅੱਜ ਜੇ ਆਪਾਂ ਇੱਕ ਸੁਰ ਹੋ ਕਰਕੇ ਇਹ ਮੁੱਦਾ ਨਹੀਂ ਚੱਕਦੇ, ਅੱਜ ਸਾਡਾ ਆ ਬੰਦਾ ਮਰ ਗਿਆ, ਜੇ ਆਪਾਂ ਇਕੱਠੇ ਨਹੀਂ ਹੁੰਦੇ, ਕੱਲ ਇਹਨਾਂ ਨੇ, ਕੱਲ ਕੋਈ ਬੰਦੇ ਨੇ ਦੂਜੇ ਨੂੰ ਮਾਰ ਦੇਣਾ, ਤੀਜੇ ਨੂੰ ਮਾਰ ਦੇਣਾ, ਇਸ ਕਰਕੇ ਆਪਾਂ ਭਾਈ ਇਹਨਾਂ ਸਿੰਘਾਂ ਨੂੰ, ਇਹ ਅਜੀਤ ਸਿੰਘ ਨੂੰ ਜ਼ਰੂਰ ਉਹਦੀ ਬਣਦੀ ਸਜ਼ਾ ਆਪਾਂ ਨੇ ਦਬਾਉਣੀ ਹੈ। ਇਸ ਕਰਕੇ ਸਾਧ ਸਿੰਘਾਂ ਜੀ ਇਹਨਾਂ ਨੇ ਇੰਨਾ ਜ਼ਿਆਦਾ ਰੌੜਾ ਪਾਇਆ, ਨਗਰ ਦੇ ਜਿੰਨੇ ਵੀ ਇਹ ਫਕੀਰ ਜਿਹੜੇ ਹਨ, ਬੇਨਵੇ ਆਦਿਕ ਔਰ ਵੀ ਜਿਹੜੇ ਸਾਧੂ ਸੰਤ ਆ ਇਹਨਾਂ ਦੇ, ਉਹ ਸਾਰੇ ਇਕੱਠੇ ਹੋ ਗਏ, ਉਹ ਸਾਰੇ ਰਲ ਕਰਕੇ ਪਿਆਰਿਓ ਨਗਰ ਦੇ ਵਿੱਚ ਜਿਸ ਤਰ੍ਹਾਂ ਰੋਸ ਮੁਜ਼ਾਹਰਾ ਕਰਦੇ ਹਨ, ਮਾਰਚ ਕੱਢਦੇ, ਇਸ ਤਰ੍ਹਾਂ ਹੀ ਪਿਆਰਿਓ ਇਹਨਾਂ ਦੇ ਰੋਸ ਮੁਜ਼ਾਹਰਾ

ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਿਆਰਿਓ ਉਹਦੀ ਲਾਸ਼ ਨੂੰ ਲੈ ਕਰਕੇ ਇਹਨਾਂ ਨੇ ਗੇੜਾ ਕੱਢਣਾ ਕੀਤਾ ਲੋਕਾਂ ਦੇ ਮਨ ਦੇ ਵਿੱਚ ਹਮਦਰਦੀ ਪੈਦਾ ਕਰਨ ਦੇ ਲਈ ਕਿ ਦੇਖੋ ਜੀ ਸਾਡੇ ਫਕੀਰ ਜਿਹੜੇ ਵਿਚਾਰੇ ਕੁਛ ਨਹੀਂ ਬੋਲਦੇ ਮੰਗ ਕੇ ਖਾਣ ਵਾਲੇ ਤੇ ਇਹ ਅਜੀਤ ਸਿੰਘ ਨੇ ਉਹਦੇ

ਸਤਸੰਗਾ ਜੀ ਇਹ ਗੱਲ ਸੁਣ ਕਰਕੇ ਕਈਆਂ ਦੀ ਨਹੀਂ ਵੀ ਬਣਦੀ ਸੀ ਨਾ ਬੇਨਵਿਆਂ ਦੀ ਤੇ ਦੇਖੋ ਕਿਉਂਕਿ ਗੱਲ ਕੰਮ ਜਿਹੜਾ ਪੁੱਠਾ ਗੇੜਾ ਅਜੀਤ ਸਿੰਘ ਦਾ ਪੈਣ ਵਾਲਾ ਉਹ ਸਾਰੇ ਦੇ

ਹੈ, ਕੋਈ ਟਕਰਾਹਟ ਹੁੰਦੀ ਸੀ, ਝਗੜੇ ਹੁੰਦੇ, ਡੇਰਿਆਂ ਦੇ ਝਗੜੇ ਆਦਿਕ ਜੋ ਚੜ੍ਹਦੇ ਰਹਿੰਦੇ, ਇਸ ਤਰ੍ਹਾਂ ਇੱਕ ਦੂਜਿਆਂ ਦੇ ਨਾਲ ਨਹੀਂ ਬਣਦੀ ਸੀ, ਵਚਨ ਆਦਿਕ ਨਹੀਂ ਕਰਦੇ। ਲੇਕਿਨ ਅੱਜ ਜਦੋਂ ਇਹ ਕੰਮ ਹੋ ਗਿਆ, ਸਾਰੇ ਪਿਆਰੇ ਇਕੱਠੇ ਹੋ ਗਏ, ਸਾਰੇ ਕਹਿਣ ਲੱਗੇ ਕਿ ਭਾਈ ਅੱਜ ਜੇ ਇਕੱਠੇ ਹੋਵਾਂਗੇ ਕੱਲ੍ਹ ਤਾਂ ਹੀ ਤਾਂ ਸਾਡਾ ਬਚਾਵ ਹੋਵੇਗਾ। ਸਾਰੇ ਇੱਕ ਮੁੱਠ ਇੱਕ ਸੁਰ ਹੋ ਕਰਕੇ ਉਹ ਅਜੀਤ ਸਿੰਘ ਦੇ ਖਿਲਾਫ਼ ਹੋ ਗਏ। ਇਹਨਾਂ ਨੇ ਕਿਹਾ ਕਿ ਉਹਦਾ ਸੰਸਕਾਰ, ਉਹਨੂੰ ਦਫ਼ਨ ਆਦਿਕ ਨਹੀਂ ਕਰਨਾ। ਆਪਾਂ ਕੀ ਕਰਦੇ ਹਾਂ ਕਿ ਇਹ ਲਾਸ਼ ਲੈ ਕਰਕੇ ਬਾਦਸ਼ਾਹ ਦੇ ਦਰਵਾਜ਼ੇ ਦੇ ਅੱਗੇ ਆਪਾਂ ਜਾ ਕਰਕੇ ਧਰ ਦੇਵਾਂਗੇ। ਤੇ ਇੰਜ ਹੀ ਕੀਤਾ ਪਿਆਰਿਓ, ਉਹਦੀ ਲਾਸ਼ ਨੂੰ ਜਾ ਕਰਕੇ ਬਾਦਸ਼ਾਹ ਦਾ ਮੁੱਖ ਦਰਵਾਜ਼ਾ ਜਿਹੜਾ ਹੈ ਉਹਦੇ ਮੁੱਖ ਦਰਵਾਜ਼ੇ ਦੇ ਅੱਗੇ ਬੇਨਵਾ ਫਕੀਰ ਦੀ ਲਾਸ਼ ਰੱਖ ਦਿੱਤੀ। ਲਾਸ਼ ਰੱਖ ਕਰਕੇ ਰੋਸ ਮੁਜ਼ਾਰਾ ਜਿਹੜਾ ਹੈ ਉਹਨਾਂ ਨੇ ਪ੍ਰਗਟ ਕਰਨਾ ਕੀਤਾ। ਕਹਿਣ ਲੱਗੇ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲੇਗਾ ਉਦੋਂ ਤੱਕ ਅਸੀਂ ਆਪਣੇ ਫਕੀਰ ਦਾ ਸੰਸਕਾਰ ਨਹੀਂ ਕਰਨਾ ਹੈ। ਅੱਜ ਵੀ ਪਿਆਰਿਓ ਆਪਾਂ ਵੇਖਦੇ ਨਾ, ਕਈ ਵਾਰੀ ਕਈ ਬੰਦਿਆਂ ਦੇ ਨਾਲ ਇਸ ਤਰ੍ਹਾਂ ਹੀ ਹੋ ਜਾਂਦਾ ਕਿ ਇਹਨੂੰ ਜਦੋਂ ਮਾਰਿਆ ਕੁੱਟਿਆ ਜਾਂ ਕਿਸੇ ਤਰੀਕੇ ਦੇ ਨਾਲ ਕੋਈ ਬੰਦੇ ਮਰ ਜਾਂਦੇ, ਉਹ ਕੀ ਕਰਦੇ, ਸਰਕਾਰੀ ਦਰਬਾਰੀ ਜਾਂ ਹਾਈਵੇ ਆਦਿਕ ਹੁੰਦੇ ਹਨ, ਉੱਥੇ ਪਿਆਰਿਓ ਆਪਣੇ ਬੰਦੇ ਦੀ ਲਾਸ਼ ਰੱਖ ਕਰਕੇ ਰੋਸ ਗੁਜ਼ਾਰਾ ਕਰਦੇ ਹਨ। ਕਹਿੰਦੇ ਜੀ ਅਸੀਂ ਜਦੋਂ ਤੱਕ ਸਾਨੂੰ ਇਨਸਾਫ਼ ਨਹੀਂ ਮਿਲੇਗਾ ਉਦੋਂ ਤੱਕ ਅਸੀਂ ਇਹਦਾ ਸੰਸਕਾਰ ਨਹੀਂ ਕਰਨਾ ਹੈ। ਅਤੇ ਉਹ ਪੁਲਿਸ ਵਾਲੇ ਵੀ ਜਿਹੜੇ ਉਹ ਥੋੜ੍ਹੀ ਪਿਆਰੇ ਉਹ ਮਰੇ ਹੋਏ ਬੰਦੇ ਨੂੰ ਚੱਕ ਕੇ ਲੈ ਕੇ ਜਾ ਸਕਦੇ, ਉਹਨਾਂ ਨੇ ਥੋੜ੍ਹੀ ਉਹਦਾ ਸੰਸਕਾਰ ਕਰਨਾ। ਉਹ ਫਿਰ ਇਹਨਾਂ ਦੇ ਅੱਗੇ ਤਰਲੇ ਕਹਿੰਦੇ ਕਰਦੇ ਕਹਿੰਦੇ ਕਿ ਜੀ ਨਹੀਂ ਜੀ ਤੁਸੀਂ ਕਰ ਦਿਓ ਅਸੀਂ ਵੇਖਾਂਗੇ। ਫਿਰ ਉਹ ਜਿੱਦ ਕਰਦੇ ਕਹਿੰਦੇ ਜੀ ਪਹਿਲੇ ਸਾਨੂੰ ਇਨਸਾਫ਼ ਦਿਵਾਓ, ਪਹਿਲੇ ਸਾਨੂੰ ਆਪਣਾ ਹੱਕ ਚਾਹੀਦਾ, ਇਹਦੇ ਕਾਤਲਾਂ ਨੂੰ ਸਜ਼ਾ ਦਿਓ ਜਾਂ ਆਹ ਵਾਅਦਾ ਕਰੋ, ਲਿਖ ਕੇ ਦਿਓ, ਤੁਹਾਡਾ ਫਲਾਣਾ ਮੰਤਰੀ ਆਵੇ ਉਹ ਆਸ਼ਵਾਸਨ ਦੇਵੇ ਤਾਂ ਜਾ ਕਰਕੇ ਮੰਨਾਂਗੇ। ਅੱਜ ਵੀ ਇਸ ਤਰ੍ਹਾਂ ਹੁੰਦਾ ਹੈ। ਉਸ ਜ਼ਮਾਨੇ ਦੇ ਵਿੱਚ ਵੀ ਇਹਨਾਂ ਨੇ ਕੀ ਕੀਤਾ, ਬਾਦਸ਼ਾਹ ਦੇ ਦਰਬਾਰ ਦੇ ਅੱਗੇ ਰੱਖ ਦਿੱਤਾ ਤੇ ਰੌਲਾ ਪਾਉਣ ਲੱਗੇ ਕਿ ਦੇਖੋ ਭਾਈ ਇਹ ਸਿੰਘਾਂ ਦੀ ਕਿੰਨੀ ਹਿਮਾਕਤ ਹੋ ਗਈ, ਕਿੰਨੀ ਜ਼ਰੂਰਤ ਵੱਧ ਗਈ ਹੈ। ਐਵੇਂ ਸੀਧੇ ਸਾਧੇ ਭੋਲੇ ਭਾਲੇ ਬੇਨਬਾ ਫਕੀਰ ਨੂੰ ਇਹਨਾਂ ਨੇ ਕੋਹ ਕੋਹ ਕਰਕੇ ਮਾਰ ਦਿੱਤਾ। ਤੇ ਨਿਆਉ ਲਹਿੰਗੇ, ਤੇ ਉਹਨਾਂ ਨੇ ਸਾਰਿਆਂ ਨੇ ਕਹਿ ਦਿੱਤਾ ਬਾਦਸ਼ਾਹ ਦੇਖ ਅਸੀਂ ਤੈਨੂੰ ਖਬਰਦਾਰ ਕਰ ਰਹੇ ਹਾਂ, ਸਾਡਾ ਇੱਕ ਬੰਦਾ ਮਰ ਗਿਆ, ਇਹਦਾ ਤੂੰ ਸਾਨੂੰ

ਇੰਜ ਕਰਕੇ ਅਸੀਂ ਆਪਣੇ ਆਪ ਨੂੰ ਮਾਰ ਦੇਣਾ, ਖਤਮ ਕਰ ਦੇਣਾ। ਤੇ ਉਦੋਂ ਤੱਕ ਅਸੀਂ ਬੈਠ ਕਰਕੇ ਰੋਜ਼ ਮੁਜ਼ਾਰਾ ਕਰਦੇ ਹਾਂ, ਪ੍ਰਸ਼ਾਦਾ ਪਾਣੀ ਕੁਛ ਨਹੀਂ ਛਕਣਾ। ਜੇ ਇੱਥੇ ਬੈਠ ਕਰਕੇ ਜੇ ਸਾਡੀ ਮੌਤ ਹੋ ਗਈ, ਸਾਡੀ ਮੌਤ ਦਾ ਘਾਟੇ ਵਾਧੇ ਦਾ ਨੁਕਸਾਨ ਖੁਦ ਬਾਦਸ਼ਾਹ ਹੋਵੇਗਾ। ਇਸ ਤਰ੍ਹਾਂ ਪਿਆਰਿਓ, ਦਿੱਲੀ ਦੀ ਜੋ ਦਰਸ਼ਨੀ ਦੇਵੜੀ ਜੋ ਹੈ ਬਾਦਸ਼ਾਹ ਦੀ, ਉਹਦੇ ਅੱਗੇ ਖੜ ਕੇ ਜਦੋਂ ਬਹੁਤ ਜ਼ਿਆਦਾ ਰੌਲਾ ਪਾਉਣਾ ਕੀਤਾ, ਜਦੋਂ ਇਹਨਾਂ ਨੇ ਰੋਜ਼ ਮੁਜ਼ਾਰਾ ਪ੍ਰਗਟ ਕੀਤਾ, ਉਹਨਾਂ ਦੀ ਧੁਨੀ ਜਿਹੜੀ ਹੈ ਬਾਦਸ਼ਾਹ ਤੱਕ ਜਦੋਂ ਅੰਤਰ ਪਹੁੰਚੀ, ਤੇ ਬਾਦਸ਼ਾਹ ਨੇ ਵੀ ਜਦੋਂ, ਕਿਉਂਕਿ ਛੋਟਾ ਮੋਟਾ ਇਹ ਗੱਲ ਹੋਵੇ ਨਾ, ਇਹ ਵੱਡੇ ਲੋਕ ਉਹਨੂੰ ਉਂਝੀ ਇਗਨੋਰ ਕਰ ਦਿੰਦੇ, ਕਹਿੰਦੇ ਚੱਲਦਾ ਰਹਿੰਦਾ, ਛੱਡੋ ਭਾਈ। ਕਈ ਵਾਰੀ ਵੇਖਦੇ ਨਾ ਕੋਈ ਮੁੱਦਾ ਬਹੁਤ ਗੰਭੀਰ ਹੋ ਜਾਵੇ, ਅਖੀਰ ਦੇ ਵਿੱਚ ਮਰਨ ਮਾਰਨ ਦੀ ਗੱਲ ਆਉਂਦੀ ਹੈ, ਉਸ ਵੇਲੇ ਉਹ ਬੰਦੇ ਖੜਦੇ, ਕਹਿੰਦੇ ਕੋਈ ਗੱਲ ਨਹੀਂ ਹੈ, ਉਹ ਅੱਗੇ ਆਉਂਦੇ। ਉਹ ਪਹਿਲੇ ਵੇਖਦੇ ਹਨ ਕਿ ਗੱਲ ਕਿੰਨੀ ਕੁ ਗੰਭੀਰ ਹੈ। ਪਹਿਲੇ ਤਾਂ ਬਾਦਸ਼ਾਹ ਨੇ ਸੋਚਿਆ ਕਿ ਭਾਈ ਚਲੋ ਥੋੜ੍ਹੀ ਦੇਰ ਪੁਕਾਰ ਕਰੇ, ਰੌਲਾ ਪਾ ਕਰਕੇ ਚੱਲ ਜਾਣਗੇ, ਬਾਅਦ ਵਿੱਚ ਬਾਹਰ ਨਿਕਲਾਂਗਾ। ਲੇਕਿਨ ਉਹ ਹਟੇ ਨਹੀਂ, ਬਹੁਤ ਜ਼ਿਆਦਾ ਪਬਲਿਕ ਜਦੋਂ ਉੱਥੇ ਇਕੱਠੀ ਹੋਣੀ ਸ਼ੁਰੂ ਹੋ ਗਈ, ਕਿਉਂਕਿ ਦੂਜੇ ਵੀ ਮੁਸਲਮਾਨ ਜਿਹੜੇ ਨਾ ਪਿਆਰਿਓ, ਇਹ ਅਜੀਤ ਸਿੰਘ ਤੋਂ ਬਹੁਤ ਖਪਾ ਸਨ। ਇਹ ਅਸਲ ਦੇ ਵਿੱਚ ਗੱਲ ਜਿਹੜੀ ਹੈ ਕਿ ਇਹ ਜੋ ਆਪਣੀ ਫੇਰੀ ਕਰਦਾ ਸੀ ਤੇ ਆਪਣੇ ਬੰਦਿਆਂ ਨੂੰ ਨਾਲ, ਜਿਹੜੇ 60 ਜਿਹੜੇ ਘੋੜ ਸਵਾਰਾਂ ਨੂੰ, ਅੰਗਰਕਸ਼ਕਾਂ ਨੂੰ ਨਾਲ ਲੈ ਕਰਕੇ, ਤਗੜੇ ਤਗੜੇ ਮੁਸਤੰਡ ਬੰਦੇ ਜਿਹੜੇ ਉਹਨਾਂ ਨੂੰ ਨਾਲ ਲੈ ਕਰਕੇ ਗੇੜਾ ਕੱਢਣਾ, ਆਪਣਾ ਟੌਰ ਦਿਖਾਉਣਾ, ਲੋਕਾਂ ਦੇ ਵਿੱਚ ਆਪਣਾ ਦਬਦਬਾ ਕਾਇਮ ਕਰਨਾ, ਇਹਦੇ ਨਾਲ ਲੋਕ ਬੜੇ ਪਰੇਸ਼ਾਨ ਸਨ। ਉਹ ਤਾਂ ਚਾਹੁੰਦੇ ਸੀ ਕਿ ਕਦੋਂ ਇਹ ਗੇੜ ਦੇ ਵਿੱਚ ਆਵੇ, ਕਦੋਂ ਅਸੀਂ ਇਹਦੇ ਉੱਤੇ ਚੜ ਕੇ ਜਾਈਏ। ਹੁਣ ਉਹਨਾਂ ਸਾਰਿਆਂ ਨੇ ਵੇਖਿਆ ਕਿ ਭਾਈ ਹੁਣ ਆ ਅਜੀਤ ਸਿੰਘ ਜਿਹੜਾ ਪੁੱਠੇ ਗੇੜ ਦੇ ਵਿੱਚ ਆ ਗਿਆ, ਹੁਣ ਸਾਰੇ ਇਕੱਠੇ ਹੋਣਾ ਚਾਹੀਦਾ। ਉਹ ਵੀ ਕਾਜੀ ਮੁਲਾਣੇ ਮੁਫਤੀ ਜਿਹੜੇ ਹਨ, ਜਿਹੜੇ ਇਹ ਤੋਂ ਬੜੇ ਦੁਖੀ ਸੀ, ਉਹ ਵੀ ਆ ਕਰਕੇ ਇਕੱਠੇ ਹੋ ਗਏ। ਉਹਨਾਂ ਨੇ ਵੀ ਰੌੜਾ ਪਾਉਣਾ ਸ਼ੁਰੂ ਕਰ ਦਿੱਤਾ। ਤੇ ਉਸ ਵੇਲੇ ਬਾਦਸ਼ਾਹ ਨੇ ਵੀ ਵਿਚਾਰ ਕੀਤੀ, ਉਹਨੂੰ ਜਾ ਕਰਕੇ ਕਿਹਨੇ ਕਿਹਾ ਕਿ ਦੇਖ ਭਾਈ, ਗੱਲ ਤਾਂ ਸਹੀ ਹੈ, ਇਹ ਆਪਣਾ ਰਾਜ

ਇਸ ਕਰਕੇ ਭਾਈ ਇਹਨੂੰ ਬਹੁਤ ਭਾਰੀ ਸਜ਼ਾ ਜਿਹੜੀ ਹੈ ਅਜੀਤ ਸਿੰਘ ਨੂੰ ਮਿਲਣੀ ਚਾਹੀਦੀ। ਤੇ ਇਸ ਤਰ੍ਹਾਂ ਆਪਾਂ ਕੰਮ ਕਰਾਂਗੇ ਕਿ ਇਹਨੂੰ ਸਖ਼ਤ ਸਜ਼ਾ ਦੇਵਾਂਗੇ, ਜਿਸ ਕਰਕੇ ਇਹ ਜਿਹੜਾ ਕਈ ਸਾਲ ਜੇਲ੍ਹ ਦੇ ਵਿੱਚ ਬੰਦ ਰਵੇ। ਸਖ਼ਤ ਸਜ਼ਾ ਮਿਲ ਗਈ, ਇਹਦੀ ਅਕਲ ਟਿਕਾਣੇ ਆਵੇਗੀ ਤੇ ਨਾਲ ਦੇ ਦੂਜੇ ਬੰਦੇ ਉਹ ਖੁਦ ਬ ਖੁਦ ਡਰ ਜਾਣਗੇ। ਇਹ ਸੁਣ ਕਰਕੇ ਪਿਆਰਿਓ ਜਿਹੜੇ ਬਾਦਸ਼ਾਹ ਦੇ ਨਾਲ ਦੇ ਉਮਰਾਵ ਜਿਹੜੇ ਹਨ ਉਹਨਾਂ ਨੇ ਉਚਾਰਨ ਕਰਨਾ ਕੀਤਾ। ਉਹ ਵੀ ਪਿਆਰਿਓ ਉਹਨਾਂ ਨੂੰ ਮੌਕਾ ਲੱਗ ਗਿਆ, ਕਿਉਂਕਿ ਲੋਕ ਵੀ ਪਿਆਰਿਓ ਕਈ ਹੁੰਦੇ ਨਾ ਉਹ ਵੇਖਦੇ ਰਹਿੰਦੇ ਹਨ ਨਾ ਕਿ ਸਮਾਂ ਜਦੋਂ ਮੌਕਾ ਮਿਲ ਜਾਵੇ ਤੇ ਜਦੋਂ ਕਹਿੰਦੇ ਨਾ ਪਿਆਰਿਓ ਕੋਈ ਬੰਦਾ ਗਿਰ ਜਾਵੇ ਉਹਦੇ ਉੱਤੇ ਸਾਰੇ ਚੜ ਜਾਂਦੇ ਹਨ। ਹੁਣ ਉਹਨਾਂ ਨੇ ਵੇਖਿਆ, ਉਹਨਾਂ ਨੂੰ ਵੀ ਗੱਲ ਚੁੱਭਦੀ ਸੀ ਇਹ ਐਵੇਂ ਭਾਈ ਇਹ ਬੰਦਾ ਜਿਹੜਾ ਸਾਡੇ ਅੱਗੋਂ ਦੀ ਗੇੜਾ ਕੱਢੀ ਜਾਂਦਾ, ਤੌਰ ਦਿਖਾਈ ਜਾਂਦਾ, ਇਹਦੇ ਬੰਦੇ ਬੋਲੀ ਜਾਂਦੇ ਜੀ ਗੁਰੂ ਜੀ ਆ ਰਹੇ, ਇਹਦੇ ਅੱਗੇ ਮੱਥਾ ਟੇਕੋ, ਆ ਕਰੋ, ਜਗਤ ਗੁਰੂ ਹੈ, ਇਹ ਹੈ। ਉਹ ਬੰਦੇ ਵੀ ਬੜੇ ਪਰੇਸ਼ਾਨ ਸਨ। ਉਹਨਾਂ ਸਾਰੇ ਤੁਰਕਾਂ ਨੂੰ ਜਦੋਂ ਮੌਕਾ ਮਿਲ ਗਿਆ ਉਹ ਸਾਰੇ ਇਕੱਠੇ ਹੋ ਗਏ, ਵੱਡੇ ਵੱਡੇ ਧਨਪਤੀ ਆਦਿਕ ਉਹ ਵੀ ਬਾਦਸ਼ਾਹ ਦੇ ਕੋਲ ਆਏ। ਕਹਿਣ ਲੱਗੇ ਬਾਦਸ਼ਾਹ ਤੂੰ ਦੇਖ ਹਿੰਦੁਸਤਾਨ ਦਾ ਬਾਦਸ਼ਾਹ ਹੈ, ਤੇਰੇ ਰਾਜਧਾਨੀ ਦੇ ਵਿੱਚ ਆਪਣੇ ਨਗਰ ਦੇ ਵਿੱਚ ਜਿੱਥੇ ਸ਼ਰੀਆ ਕਾਨੂੰਨ ਆਪਣਾ ਕਾਨੂੰਨ ਚੱਲਦਾ ਉੱਥੇ ਆਹ ਜਿਹੜਾ ਹੈ ਹਿੰਦੂਆਂ ਦਾ ਸਿੱਖਾਂ ਦਾ ਗੁਰੂ ਜਿਹੜਾ ਇਹ ਆਪਣੀ ਪੂਜਾ ਕਰਾ ਰਿਹਾ, ਐਵੇਂ ਸ਼ਹਿਰ ਦੇ ਵਿੱਚ ਗੇੜਾ ਕੱਢੀ ਜਾਂਦਾ। ਇਹ 60 ਸਾਲ ਦੇ ਕਰੀਬ ਘੋੜ ਸਵਾਰ ਸਨੱਦ ਬੱਦ ਲੈ ਕਰਕੇ ਇਹ ਫਿਰੀ ਜਾਂਦਾ, ਕੋਈ ਕੰਮ ਨਹੀਂ ਹੁੰਦਾ। ਕੋਈ ਚਲੋ ਬੰਦੇ ਦਾ ਕੰਮ ਹੋਵੇ, ਕੋਈ ਚੀਜ਼ ਲੈਣ ਦੇ ਲਈ, ਕੋਈ ਖਰੀਦਣ ਦੇ ਲਈ ਸੌਦਾ ਪੱਤਾ ਜਾ ਰਿਹਾ ਤੇ ਆਪਾਂ ਕਹਿ ਸਕਦੇ ਹਾਂ ਨਹੀਂ ਜੀ ਇਹ ਦੁਕਾਨ ਨੂੰ ਜਾ ਰਿਹਾ, ਉੱਥੇ ਲੰਘ ਰਿਹਾ, ਐਵੇਂ ਬੇਫਾਲਤੂ ਦਾ ਨਗਰ ਦੇ ਵਿੱਚ ਇਹ ਗੇੜਾ ਕੱਢ ਕੇ ਆਪਣਾ

ਇਹਦੇ ਬੰਦੇ ਜ਼ਬਰਦਸਤੀ ਆ ਕਰਕੇ ਸਾਨੂੰ ਕਹਿੰਦੇ ਜੀ ਆਹ ਖੜੇ ਹੋ ਜਾਓ ਭਾਈ, ਬਾਬਾ ਜੀ ਜਾ ਰਹੇ, ਜਗਤ ਗੁਰੂ ਜੀ ਜਾ ਰਹੇ, ਉੱਠੋ ਹੱਥ ਜੋੜੋ, ਇਹਨਾਂ ਦੇ ਅੱਗੇ ਮੱਥਾ ਟੇਕੋ, ਸਲਾਮ ਕਰੋ। ਜ਼ਬਰਦਸਤੀ ਸਾਨੂੰ ਇਹ ਬੰਦੇ ਖੜੇ ਕਰਦੇ, ਜ਼ਬਰਦਸਤੀ ਇਹਦੇ ਅੱਗੇ ਮੱਥਾ ਟੇਕਣਾ ਪੈਂਦਾ। ਇਹ ਕਾਹਦੀ ਗੱਲ ਹੈ, ਇਹ ਕੋਈ ਬਾਦਸ਼ਾਹ ਥੋੜ੍ਹੀ ਹੈ। ਉਹਨਾਂ ਬੰਦਿਆਂ

0: ਕੀ ਕਿਹੜੀ ਖੇਤ ਦੀ ਮੂਲੀ ਹੈ ਤੇ ਇਹ ਜਦੋਂ ਲੰਘਦਾ ਇੰਨਾ ਟੌਰ ਇੰਨਾ ਇਹਦਾ ਨਕੀਬ ਆਦਿਕ ਬੰਦੇ ਆਦਿਕ ਅੱਗੇ ਪਿੱਛੇ ਲਾਮ ਚਹਾਮ ਲੈ ਕਰਕੇ ਜਾਂਦਾ ਇੰਜ ਲੱਗਦਾ ਕਿ ਭਾਈ ਕੋਈ ਬਹੁਤ ਵੱਡਾ ਬਾਦਸ਼ਾਹ ਤਾਂ ਨਹੀਂ ਜਾ ਰਿਹਾ ਕਰਕੇ ਤੇ ਦੂਰ ਰਹਿ ਕਰਕੇ ਵੀ ਇਹਦੇ ਬੰਦੇ ਇੰਨਾ ਰੌਲਾ ਪਾਉਂਦੇ ਬਾਜ਼ਾਰਾਂ ਦੇ ਵਿੱਚ ਢੋਲ ਢਮੱਕੇ ਵਜਾਈ ਜਾਂਦੇ ਹਨ ਉਹ ਸਾਰੇ ਬੰਦੇ ਪਿਆਰਿਓ ਦੇਖੋ ਫਿਰ ਆ ਕੇ ਆ ਕਰਕੇ ਕਹਿਣ ਲੱਗੇ ਕਿ ਇਹ ਹਟਦਾ ਹੀ ਨਹੀਂ ਹੈ ਪਹਿਲੇ ਤਾਂ ਥੋੜੇ ਦਿਨ ਚੁੱਪ ਰਹਿ ਗਿਆ ਫਿਰ ਇਹ ਉਸ ਹੀ ਗੇੜਾ ਕੱਢਣ ਲੱਗਾ ਹੁਣ ਇਹਨੂੰ ਪਕੜ ਕਰਕੇ ਸਜ਼ਾ ਦੇ ਆ ਅਜੀਤ ਸਿੰਘ ਜਿਹੜਾ ਨਾ ਇਹਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਅਹੰਕਾਰ ਵੱਧ ਗਿਆ ਐਵੇਂ ਪੰਗੇ ਦੇ ਉੱਤੇ ਪੰਗਾ ਪੰਗੇ ਦੇ ਉੱਤੇ ਪੰਗਾ ਪਾਈ ਜਾਂਦਾ ਹੁਣ ਸੁਣ ਕਰਕੇ ਸਾਧ ਸੰਗਤ ਜੀ ਬਾਦਸ਼ਾਹ ਜਿਹੜਾ ਹੈ ਉਸ ਵੇਲੇ ਦਾ ਵਕਤੀ ਬਾਦਸ਼ਾਹ ਉਹਨੇ ਹੁਕਮ ਜਾਰੀ ਕਰ ਦਿੱਤਾ ਤੇ ਉਹਨੇ ਕੀ ਕੀਤਾ ਵਾਰੰਟ ਜਾਰੀ ਕਰ ਦਿੱਤਾ ਕਿ ਜਾਓ ਭਾਈ ਦੋ ਚਾਰ ਬੰਦੇ ਤੁਰੰਤ ਅਜੀਤ ਸਿੰਘ ਦੇ ਘਰ ਦੇ ਵਿੱਚ ਜਾਓ ਤੇ ਚੰਗੀ ਤਰ੍ਹਾਂ ਜਾ ਕਰਕੇ ਹੱਥ ਪੈਰ ਦੇ ਵਿੱਚ ਬੇੜੀਆਂ ਪਾ ਕਰਕੇ ਉਹਨੂੰ ਬੰਨ ਕਰਕੇ ਮੇਰੇ ਅੱਗੇ ਲੈ ਕਰਕੇ ਆਓ ਤੇ ਨਾਲ ਉਹਦੇ ਗਲ ਦੇ ਵਿੱਚ ਕੁਹਾੜਾ ਪਾ ਦਿਓ ਉਹਨੂੰ ਬੋਲੋ ਕਿ ਬਾਦਸ਼ਾਹ ਤੈਨੂੰ ਸੱਦ ਰਿਹਾ ਆਪਣੇ ਗਲ ਦੇ ਵਿੱਚ ਲਮਕਦੀ ਹੋਈ ਕੁਹਾੜੀ ਜਿਹੜੀ ਹੈ ਉਹਨੂੰ ਲਟਕਾ ਕੇ ਲੈ ਕਰਕੇ ਆ ਉਹਨਾਂ ਜ਼ਮਾਨਿਆਂ ਦੇ ਵਿੱਚ ਪਿਆਰਿਓ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਜਦੋਂ ਇਹਨੇ ਕੇਸਾਂ ਦੀ ਬੇਅਦਬੀ ਕੀਤੀ ਉਸ ਵੇਲੇ ਵੀ ਇਹਨੂੰ ਆਈ ਕਿਹਾ ਗਿਆ ਆ ਕੁਹਾੜਾ ਗਲ ਵਿੱਚ ਲਮਕਾ ਕਰਕੇ ਆ ਤੇ ਤੇਰਾ ਮੁਕਦਮਾ ਚੱਲੇਗਾ ਜੇ ਇਹ ਤੋਂ ਬਚਣਾ ਆਪਣੇ ਕੇਸਾਂ ਦੀ ਰੋਮਾਂ ਦੀ ਬੇਅਦਬੀ ਕਰ ਬੇਈਮਾਨ ਨੇ ਕੇਸਾਂ ਦੀ ਬੇਅਦਬੀ ਕਰਾਉਣੀ ਕੀਤੀ ਅੱਜ ਵੀ ਇਹਨੂੰ ਇਸ ਤਰ੍ਹਾਂ ਹੀ ਕਿਹਾ ਗਿਆ ਇਹਦਾ ਮਤਲਬ ਹੁੰਦਾ ਕਿ ਦੇਖੋ ਜੀ ਮੈਂ ਗੁਨਾਹਗਾਰ ਹਾਂ ਮੈਨੂੰ ਜੋ ਸਜ਼ਾ ਦੇਣੀ ਹੈ ਉਹ ਤੁਸੀਂ ਦੇ ਸਕਦੇ ਹੋ ਆਹ ਕੁਹਾੜੀ ਜਿਹੜੀ ਹੈ ਇਹਨੂੰ ਲਓ ਲੈ ਕਰਕੇ ਮੇਰੀਆਂ ਬੇੜੀਆਂ ਨੂੰ ਕੱਟ ਦਿਓ ਮੈਨੂੰ ਮਨਜ਼ੂਰ ਹੈ ਜੇ ਮੈਂ ਗਲਤ ਹਾਂ ਮੇਰੀ ਧੌਣ ਕੱਢ ਦਿਓ ਮੈਨੂੰ ਮਾਰ ਦਿਓ ਉਹ ਵੀ ਮੈਨੂੰ ਮਨਜ਼ੂਰ ਹੈ ਇਹਦਾ ਇਹ ਮਤਲਬ ਹੁੰਦਾ ਸੋ ਇਸ ਤਰ੍ਹਾਂ ਇਹਨੇ ਕਹਿ ਦਿੱਤਾ ਕਿ ਉਹਦੇ ਗਲ ਵਿੱਚ ਲਮਕਦੀ ਹੋਈ ਕੁਹਾੜੀ ਲਟਕਾ ਕਰਕੇ ਲੈ ਕੇ ਆਉਣਾ ਕਰੋ
1: ਸਜਾਏ ਹੋਏ ਹੈ ਤਾਹੀ
0: ਤੇ ਉਹ ਤਾਂ ਹੁਣ ਸਜ਼ਾ ਦਾ ਉਚਿਤ ਬਣ ਗਿਆ ਸਾਰੇ ਲੋਕ ਉਹਦੇ ਖਿਲਾਫ ਹੋ ਗਏ ਸਾਰੇ ਲੋਕਾਂ ਨੇ ਆ ਕਰਕੇ ਉਹਦੀ ਸ਼ਿਕਾਇਤ ਕਰਨੀ ਕੀਤੀ ਹੈ ਮਾਤਾ ਜੀ ਨੇ ਵੀ ਸਾਧ ਸੰਗਤ ਜੀ ਮੈਂ ਆਪ ਨੂੰ ਬੇਨਤੀ ਕਰਾਂ ਮਾਤਾ ਜੀ ਨੇ ਵੀ ਸਮਝਾਇਆ ਸੀ ਨਾ ਇਹ ਐਵੇਂ ਜਦੋਂ ਗੇੜਾ ਕੱਢਦਾ ਉਹਨੂੰ ਕਿਹਾ ਸੀ ਕਿ ਪੁੱਤ ਇਹ ਕੰਮ ਨਾ ਕਰ ਇਹ ਐਵੇਂ ਸ਼ੁਕੀਨੀਆਂ ਕਰਨੀਆਂ ਐਵੇਂ ਲੋਕਾਂ ਦੇ ਵਿੱਚ ਦਬਦਬਾ ਦਿਖਾਉਣਾ ਇਹ ਚੰਗਾ ਨਹੀਂ ਲੱਗਦਾ ਲੋਕ ਪਰੇਸ਼ਾਨ ਹੁੰਦੇ ਚਲੋ ਅੱਜ ਨਹੀਂ ਚੱਲਦੀ ਲੇਕਿਨ ਜਦੋਂ ਕੋਈ ਕੰਮ ਖਰਾਬ ਹੋ ਜਾਵੇ ਉਹ ਸਾਰੇ ਇਕੱਠੇ ਹੋ ਜਾਣਗੇ ਰਾਜ ਤੁਰਕਾਂ ਦਾ ਆਪਣੇ ਦੁਸ਼ਮਣਾਂ ਦਾ ਰਾਜ ਹੈ ਇਸ ਕਰਕੇ ਆਪਾਂ ਕੋਈ ਕੰਮ ਵਧੀਕੀ ਨਹੀਂ ਕਰਨੀ ਚਾਹੀਦੀ ਹੈ ਜੇ ਆਪਾਂ ਵਧੀਕੀ ਕਰਦੇ ਹਾਂ ਅਗਲੇ ਫਿਰ ਪਿਆਰਿਓ ਉਹ ਸਾਡੇ ਉੱਤੇ ਕਾਰਵਾਈ ਕਰਦੇ ਮਾਤਾ ਜੀ ਨੇ ਬੜਾ ਰੋਕਣਾ ਕੀਤਾ ਕਈ ਵਾਰੀ ਪਿਆਰਿਓ ਆਪਾਂ ਵੇਖਦੇ ਹਾਂ ਕਈ ਬੰਦੇ ਕੀ ਕਰਦੇ ਹਨ ਮੈਂ ਬੇਨਤੀ ਕਰਾਂ ਪਿਆਰਿਓ ਕਿ ਐਵੇਂ ਮਾਹੌਲ ਖਰਾਬ ਕਰਨਾ ਐਵੇਂ ਵਧੀਕੀਆਂ ਕਰਨੀਆਂ ਕਈ ਵਾਰੀ ਜਾਣ ਬੁੱਝ ਕਰਕੇ

Thank you.

Thank you.

Thank you.

Ah,

Oh, look at it.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੀ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ। ਕੋਏ ਨ ਜਾਣੈ ਤੇਰਾ ਕੇਤਾ, ਕੇ ਵੱਡ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗਰਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਦ ਵਿਣ ਸਿੱਧੀ ਕਨੈ ਨ ਪਾਈਆ, ਕਰਮ ਮਲੈ ਨਾ ਹੀ ਠਾਕਰ ਹਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੋਂ ਦੇਹੇ ਤਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ।

ਪਹਿਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੂਕ ਉਤ ਭੁਖੈ ਖਾਏ ਚਲੀਐ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਓ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ

ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ, ਜੇ ਵਡਿਆਪ ਤੇ ਵਡ ਤੇਰੀ ਦਾਤ, ਜਿੰਦ

ਪਹਿਲਾ ਚੌਥਾ ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਣ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਡਾਣਾ।

ਸੇ ਭਗਤ ਭਲੇ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁ
1: ਸਤਿ ਸ਼੍ਰੀ ਅਕਾਲ।
0: ਜੀ ਨਾਨਕ ਨਿੰਦ ਹੋਵਾ ਸਤਿਗੁਰੂ ਮਨ ਦਇਆ ਇਹ ਮਨ ਮੇਰਿਆ ਤੂੰ ਸਦਾ ਰਹਿ ਮੇਰੇ ਨਾਲ ਤੂੰ ਸਦਾ ਰਹਿ ਤੂੰ ਮਨ ਮੇਰੇ ਦੁੱਖ ਸਭ ਮੇਰੇ ਦੁੱਖ ਸੰਗੀ ਕਾਰ ਸਭ ਕਰੇ ਤੇਰਾ ਕੀ ਕਾਰਜ ਸਭ ਕਰੇ ਤੇਰਾ ਕਾਰਜ ਸਭ ਨਾ ਸੰਦਰਣ ਸੁਆਮੀ ਸੋ ਕਿਆ ਮਨੋ ਰਸਾਰੇ ਮੀ ਸੋ ਕਾ ਨਾਮ ਸਕਾਰੇ ਮੇਰੇ ਸਦਾ ਰਹਿ ਹਰ ਨਾਲ ਮੇਰੇ ਸਭ ਚੁਹਾ ਹੈ ਬਾਕ ਨਾ ਸਿਰ ਤੇ ਹੈ ਬਾਕ ਕਰਨਾ ਤੇਰੇ ਸਿਰ ਕੇ ਛੈ ਸਦੇ ਸੋ ਸਵਾਵੇ ਆਧਾਰ ਸਤਿਗੁਰੂ ਚਰਨ ਵੰਦਨ ਨਾਨਕ ਬਾਰੇ ਪ੍ਰਣ ਹਦ ਤੂ

जय समृद्ध हो जय समृद्ध हो सगले दुख जा

0: ਸ਼੍ਰੀ ਵਾਹਿਗੁਰੂ ਜੀ ਅਰਦਾਸ ਓਮਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਤੀ ਜੀ ਦੇ ਸ਼੍ਰੀ ਭਗਤੀ ਵਾਹਿਗੁਰੂ ਜੀ ਕੀ ਪਾਤਸ਼ਾਹੀ ਦਸਵੀਂ ਕੀ ਪ੍ਰਭ ਭਗਤੀ ਸਿਮਰਿ ਕਰ ਗੁਰੂ ਨਾਮ ਲਈ
1: ਵਾਹਿਗੁਰੂ ਜੀ ਕੀ ਫਤਿਹ।

Thank you.

शासन गुरु साहब

0: ਵਾਹਿਗੁਰੂ
1: ਵਾਹਿਗੁਰੂ ਜੀ ਵਾਹਿਗੁਰੂ।

ਪਰਮ ਸੰਸਕਾਰ ਜੋਗ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਾਜ਼ਰਾ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਸਾਰੇ ਰਸਨਾ ਪਵਿੱਤਰ ਕਰੋ। ਧੰਨ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਕਰੋ, ਕੋਈ ਰਸਨਾ ਵਾਂਝੀ ਨਾ ਰਹੇ। ਮਨ ਦੀ ਪੂਰਨ ਇਕਾਗਰਤਾ ਵਾਸਤੇ ਔਰ ਸਤਿਗੁਰ ਜੀ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਸਾਰੇ ਰਸਨਾ ਪਵਿੱਤਰ ਕਰੋ, ਕੋਈ ਰਸਨਾ ਵਾਂਝੀ ਨਾ ਰਹੇ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਗ ਸਵਲੜੇ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ, ਸਤਿਗੁਰੂ ਜੀ ਦੀ ਬਖਸ਼ਿਸ਼ ਭਰੀ ਪਾਵਨ ਪਵਿੱਤਰ ਧਰਤੀ ਸੱਚਖੰਡ ਹਰਿਮੰਦਰ ਸ੍ਰੀ ਹਜ਼ੂਰ ਤਖ਼ਤ ਸੱਚਖੰਡ ਸ੍ਰੀ ਹਰਿਮੰਦਰ ਹਜ਼ੂਰ ਸਾਹਿਬ ਵਿਖੇ ਸਤਿਗੁਰੂ ਜੀ ਦੇ ਚਰਨਾਂ 'ਚ ਬੈਠ ਕਰਕੇ ਦੋ ਘੜੀਆਂ ਮਾਲਕ ਦੇ ਗੁਣ ਗਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸਤਿਗੁਰੂ ਜੀ ਦੇ ਪਾਵਨ ਬਚਨਾਂ ਨਾਲ ਆਪਾਂ ਕੀਰਤਨ ਦੀ ਆਰੰਭਤਾ ਕੀਤੀ। ਪੰਥ ਨਿਹਾਰੈ ਕਾਮਨੀ ਲੋਚਨ ਭਰੀ ਲੇ ਉਸਾਸਾ ਪੁਰ ਨਾ ਭਿਜੈ ਪਗ ਨਾ ਖਿਸੈ ਹਰ ਦਰਸ਼ਨ ਕੀ ਆਸਾ ਆਸਾ। ਸਤਿਗੁਰ ਜੀ ਦੇ ਦਰਸ਼ਨਾਂ ਦੀ ਆਸ ਪੈਦਾ ਹੋਣੀ ਬਹੁਤ ਜ਼ਰੂਰੀ ਹੈ। ਸਤਿਗੁਰ ਜੀ ਦੇ ਮਿਲਾਪ ਇਸ ਮਨ ਦੇ ਅੰਦਰ ਤੜਪ ਹੋਣੀ ਬਹੁਤ ਜ਼ਰੂਰੀ ਹੈ, ਤਾਂਗ ਹੋਣੀ ਬਹੁਤ ਜ਼ਰੂਰੀ ਹੈ। ਜਿਹੜੇ ਸਰੀਰ ਦੇ ਵਿੱਚ ਸਤਿਗੁਰੂ ਜੀ ਦੇ ਦਰਸ਼ਨਾਂ ਦੀ ਆਸ ਪੈਦਾ ਨਹੀਂ ਹੋਈ, ਜਿਹੜੇ ਸਰੀਰ ਦੇ ਵਿੱਚ ਸਤਿਗੁਰੂ ਜੀ ਦੇ ਦਰਸ਼ਨਾਂ ਦੀ ਤਾਂਗ ਪੈਦਾ ਨਹੀਂ ਹੋਈ, ਰੱਬ ਦੇ ਪਿਆਰੇ ਭਗਤ ਜਨਾਂ ਨੇ ਤੇ ਇੱਥੇ ਤੱਕ ਬਚਨ ਕਰ ਦਿੱਤੇ, ਬਿਰਹਾ ਬਿਰਹਾ ਆਖੀਏ ਬਿਰਹਾ ਤੂੰ ਸੁਲਤਾਨ ਜੈ ਸੋ ਤਨ ਜਾਣ ਮਸਾਣ। ਕਹਿੰਦੇ ਜਿਹੜੇ ਹਿਰਦੇ ਦੇ ਵਿੱਚ

0: ਜਿਹੜੇ ਹਿਰਦੇ ਦੇ ਵਿੱਚ ਮਾਲਕ ਦੇ ਪ੍ਰਤੀ ਵੈਰਾਗ ਹੀ ਨਹੀਂ ਪੈਦਾ ਹੋਇਆ, ਜਿਹੜੇ ਹਿਰਦੇ ਵਿੱਚ ਮਾਲਕ ਦੇ ਦਰਸ਼ਨਾਂ ਦੀ ਤਾਂਘ ਪੈਦਾ ਨਹੀਂ ਹੋਈ, ਖਿੱਚ ਪੈਦਾ ਨਹੀਂ ਹੋਈ, ਕਹਿੰਦੇ ਉਹ ਸਰੀਰ ਤੇ ਮੜੀਆਂ ਵਰਗਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ ਨੇ, ਮਹਾਰਾਜ ਕਹਿੰਦੇ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ। ਕਹਿੰਦੇ ਅਤ ਦਾ ਕੋਈ ਸੋਹਣਾ ਹੋਵੇ, ਉੱਚੀ ਕੁਲ ਦੇ ਵਿੱਚ ਵੀ ਪੈਦਾ ਹੋਇਆ ਹੋਵੇ, ਚਤਰ ਚਲਾਕ ਵੀ ਹੋਵੇ, ਮੁਖ ਗਿਆਨੀ ਮੁਖ ਤੋਂ ਸੋਹਣਾ ਵਕਤਾ ਵੀ ਹੋਵੇ, ਧੰਨਵੰਤ। ਕਹਿੰਦੇ ਉਹਦੇ ਕੋਲ ਧਨ ਦੀ ਵੀ ਕੋਈ ਕਮੀ ਨਾ ਹੋਵੇ। ਇਹ ਪੰਜ ਗੁਣ ਹਰੇਕ ਵਿੱਚ ਨਹੀਂ ਹੁੰਦੇ। ਜੇ ਕੋਈ ਬਹੁਤਾ ਸੋਹਣਾ ਹੋਵੇ ਤੇ ਕਈ ਵਾਰ ਉੱਚੀ ਕੁਲ ਵਿੱਚ ਪੈਦਾ ਨਹੀਂ ਹੁੰਦਾ। ਜੇ ਕੋਈ ਉੱਚੀ ਕੁਲ ਵਿੱਚ ਪੈਦਾ ਹੋ ਜਾਵੇ ਕਈ ਵਾਰ ਉਹ ਸੋਹਣਾ ਨਹੀਂ ਹੁੰਦਾ। ਕਈ ਵਾਰ ਸਾਧ ਸੰਗਤ ਸੋਹਣਾ ਵੀ ਹੁੰਦਾ, ਉੱਚੀ ਕੁਲ ਵਿੱਚ ਵੀ ਪੈਦਾ ਹੋ ਜਾਂਦਾ, ਕਈ ਵਾਰ ਉਹ ਸਿਆਣਾ ਨਹੀਂ ਹੁੰਦਾ, ਚਤਰ ਚਲਾਕ ਨਹੀਂ ਹੁੰਦਾ। ਜੇ ਕੋਈ ਚਤਰ ਚਲਾਕ ਹੋਵੇ ਉਹ ਮੁੱਖ ਤੋਂ ਸੋਹਣਾ ਵਕਤਾ ਨਹੀਂ ਹੁੰਦਾ, ਉਹਨੂੰ ਚਾਰ ਬੰਦਿਆਂ ਵਿੱਚ ਬਹਿ ਕੇ ਗੱਲ ਨਹੀਂ ਕਰਨੀ ਆਉਂਦੀ। ਜੇ ਕੋਈ ਮੁੱਖ ਤੋਂ ਸੋਹਣਾ ਵਕਤਾ ਹੋਵੇ, ਗਿਆਨੀ ਹੋਵੇ, ਕਈ ਵਾਰ ਉਹਦੇ ਕੋਲ ਮਾਇਆ ਨਹੀਂ ਹੁੰਦੀ, ਉਹ ਗਰੀਬ ਹੁੰਦਾ ਹੈ। ਤੇ ਗਰੀਬ ਬੰਦਾ ਭਾਈ ਕਿੰਨਾ ਵੀ ਸਿਆਣਾ ਹੋਵੇ ਉਹਨੂੰ ਤੇ ਦੁਨੀਆ ਐਵੇਂ ਮੰਨਦੀ ਹੈ, ਆਪਾਂ ਕਹਿੰਦੇ ਇਹਨੂੰ ਕੀ ਪਤਾ। ਤੇ ਜਿਹੜਾ ਸਾਧ ਸੰਗਤ ਕੋਈ ਧਨਵਾਨ ਹੈ, ਮਾਇਆ ਧਾਰੀ ਹੈ, ਉਹਨੂੰ ਭਾਵੇਂ ਗੱਲ ਨਾ ਹੀ ਕਰਨੀ ਆਉਂਦੀ ਹੋਵੇ, ਤੇ ਸੰਸਾਰ ਐਸਾ ਆਪਾਂ ਕਹਿੰਦੇ ਇਹਦੀ ਗੱਲ ਸੁਣੋ, ਜਿਹਦੇ ਘਰੇ ਦਾਣੇ ਕਹਿੰਦੇ ਉਹਦੇ ਕਮਲੇ ਵੀ ਸਿਆਣੇ। ਇਹ ਪੰਜ ਗੁਣ ਹਰੇਕ ਵਿੱਚ ਨਹੀਂ ਹੁੰਦੇ। ਕਹਿੰਦੇ ਜੇ ਮਹਾਰਾਜ ਦੀ ਕਿਰਪਾ ਹੋਵੇ ਕਿਸੇ ਵਿੱਚ ਪੰਜੇ ਗੁਣ ਹੀ ਹੋਣ। ਕੋਈ ਆਪਣਾ ਸੋਹਣਾ ਵੀ ਹੋਵੇ, ਉੱਚੀ ਕੁਲ ਵਿੱਚ ਵੀ ਪੈਦਾ ਹੋਇਆ ਹੋਵੇ, ਚਤਰ ਚਲਾਕ ਵੀ ਹੋਵੇ, ਸਿਆਣਾ ਵੀ ਹੋਵੇ, ਗਿਆਨੀ ਵੀ ਹੋਵੇ, ਧਨਵਾਨ ਵੀ ਹੋਵੇ, ਮਾਇਆ ਦੀ ਵੀ ਕੋਈ ਕਮੀ ਨਾ ਹੋਵੇ। ਕਹਿੰਦੇ ਪੰਜ ਗੁਣ ਹੋਣ ਦੇ ਬਾਵਜੂਦ ਵੀ ਇੱਕ ਛੇਵਾਂ ਗੁਣ ਹੈ, ਉਹ ਗੁਣ ਹੈ ਮਾਲਕ ਦੇ ਪ੍ਰਤੀ ਪ੍ਰੇਮ, ਮਾਲਕ ਦੇ ਪ੍ਰਤੀ ਪਿਆਰ, ਮਾਲਕ ਦੇ ਪ੍ਰਤੀ ਵਿਰਾਗ। ਕਹਿੰਦੇ ਪੰਜ ਗੁਣ ਹੋਣ ਦੇ ਬਾਵਜੂਦ ਜੇ ਕਿਸੇ ਦੇ ਅੰਦਰ ਮਾਲਕ ਦੇ ਪ੍ਰਤੀ ਪ੍ਰੇਮ ਨਹੀਂ, ਵਿਰਾਗ ਨਹੀਂ, ਇਹ ਪੰਜੇ ਗੁਣ ਵੀ ਕਹਿੰਦੇ ਕਿਸੇ ਕੰਮ ਦੇ ਨਹੀਂ। ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ, ਮ੍ਰਿਤਕ ਕਹੀਏ ਨਾਨਕਾ ਜੈ ਪ੍ਰੀਤ ਨਹੀਂ ਭਗਵੰਤ। ਮਹਾਰਾਜ ਕਹਿੰਦੇ ਮੇਰੇ ਭਦੀ ਮੁਰਦਾ ਤੁਰਿਆ ਫਿਰਦਾ ਹੈ, ਜਿਹਦੇ ਅੰਦਰ ਮਾਲਕ ਦੇ ਪ੍ਰਤੀ ਪ੍ਰੇਮ ਨਹੀਂ ਹੈ, ਪਿਆਰ ਨਹੀਂ ਹੈ, ਵਿਰਾਗ ਨਹੀਂ ਹੈ। ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਉਹ ਬਚਨ ਕਰਿਆ ਕਰਦੇ ਸੀ, ਕਹਿੰਦੇ ਜੀਵ ਪੈਦਾ ਹੁੰਦਾ ਤੇ ਮਾਂ ਦੀ ਪਛਾਣ ਕਰ ਲੈਂਦਾ, ਇਹ ਮੇਰੀ ਮਾਂ। ਜੀਵ ਪੈਦਾ ਹੁੰਦਾ ਪਿਤਾ ਦੀ ਪਛਾਣ ਕਰ ਲੈਂਦਾ, ਇਹ ਮੇਰਾ ਪਿਤਾ ਹੈ। ਜਿਵੇਂ ਜਿਵੇਂ ਹੌਲੀ ਹੌਲੀ ਵੱਡਾ ਹੁੰਦਾ ਭੈਣਾਂ ਭਰਾਵਾਂ ਦੀ ਪਛਾਣ ਆ ਜਾਂਦੀ ਹੈ, ਦਾਦੇ ਦਾਦੀ ਦੀ ਪਛਾਣ ਆ ਜਾਂਦੀ ਹੈ, ਤਾਇਆਂ ਚਾਚਿਆਂ ਦੀ ਪਛਾਣ ਆ ਜਾਂਦੀ ਹੈ, ਭੂਆ ਮਾਮਿਆਂ ਮਾਮੀਆਂ ਦੀ ਪਛਾਣ, ਰਿਸ਼ਤੇਦਾਰਾਂ ਦੀ ਪਛਾਣ ਆ ਜਾਂਦੀ ਆ। ਆ ਮੇਰਾ ਫਲਾਨਾ ਲੱਗਦਾ, ਆ ਮੇਰਾ ਫਲਾਨਾ ਲੱਗਦਾ ਹੈ, ਇਹਦੇ ਨਾਲ ਮੇਰੀ ਆਹ ਰਿਸ਼ਤੇਦਾਰੀ ਹੈ, ਇਹਦੇ ਨਾਲ ਮੇਰੀ ਆਹ ਰਿਸ਼ਤੇਦਾਰੀ ਹੈ। ਕਹਿੰਦੇ ਸੰਸਾਰ ਦੀ ਪਛਾਣ ਆ ਜਾਂਦੀ ਹੈ, ਸੰਸਾਰ ਵਿੱਚ ਵਿਚਰਦਿਆਂ ਸਭ ਦੀ ਪਛਾਣ ਕਰ ਲੈਂਦਾ, ਪਰ ਜਿਸ ਦੀ ਪਛਾਣ ਕਰਨ ਵਾਸਤੇ ਇਹ ਮਨੁੱਖਾ ਸਰੀਰ ਮਿਲਿਆ ਸੀ, ਉਹਦੀ ਪਛਾਣ ਤੇ ਕੀਤੀ ਨਹੀਂ। ਜੀਵਨ ਦੇ ਵਿੱਚ ਦੋ ਚੀਜ਼ਾਂ ਦੀ ਪਛਾਣ ਕਰਨੀ ਮਹਾਂਪੁਰਖ ਕਹਿੰਦੇ ਸੀ ਬਹੁਤ ਜ਼ਰੂਰੀ ਹੈ। ਪਹਿਲੀ ਗੁਰਮਤ ਦੀ ਪਛਾਣ ਕਰਨੀ ਤੇ ਦੂਸਰੀ ਨਿਰੰਕਾਰ ਦੀ ਪਛਾਣ ਕਰਨੀ। ਪਹਿਲਾਂ ਗੁਰਮਤ ਦੀ ਪਛਾਣ ਕਰਨੀ ਵੀ ਮੇਰਾ ਜਿਹੜਾ ਜੀਵਨ ਹੈ ਗੁਰਮਤ ਅਨੁਸਾਰ ਹੈ ਕਿ ਨਹੀਂ ਹੈ, ਮੈਂ ਗੁਰਮਤ ਦੇ ਅਨੁਸਾਰ ਹੀ ਚੱਲਦਾ, ਮੈਂ ਗੁਰਮਤ ਤੋਂ ਉਲਟ ਤੇ ਨਹੀਂ ਚੱਲਦਾ। ਜਿਹੜਾ ਰਾਹ ਮੇਰੇ ਸਤਿਗੁਰੂ ਮੈਨੂੰ ਦਿਖਾ ਕੇ ਗਏ ਆ, ਜਿਹੜੇ ਸਦਾ ਜਿਹੜੇ ਅਸੂਲ ਧੰਨ ਕਲਗੀਧਰ ਪਾਤਸ਼ਾਹ ਮੈਨੂੰ ਬਖਸ਼ ਕੇ ਗਏ ਆ, ਮੈਂ ਉਹਨਾਂ ਸਿਧਾਂਤਾਂ ਦੀ ਪਾਲਣਾ ਕਰਦਾ ਕਿ ਨਹੀਂ ਕਰਦਾ, ਉਹਨਾਂ ਅਸੂਲਾਂ ਤੇ ਚੱਲਦਾ ਕਿ ਨਹੀਂ ਚੱਲਦਾ। ਜਿਹੜੇ ਬਚਨ ਮੈਨੂੰ ਸਤਿਗੁਰੂ ਬਖਸ਼ ਕੇ ਗਏ ਆ, ਮੈਂ ਉਹਨਾਂ ਬਚਨਾਂ ਤੇ ਚੱਲਦਾ ਜਾਂ ਨਹੀਂ ਚੱਲਦਾ, ਉਹਨਾਂ ਬਚਨਾਂ ਨੂੰ ਆਪਣੇ ਜੀਵਨ ਵਿੱਚ ਕਮਾਉਣਾ ਜਾਂ ਨਹੀਂ ਕਮਾਉਂਦਾ। ਕਹਿੰਦੇ ਸਤਿਗੁਰ ਜੀ ਦੇ ਬਚਨਾਂ ਨੂੰ ਵੀ ਆਪਣੇ ਜੀਵਨ ਵਿੱਚ ਉਹੀ ਕਮਾਊਗਾ। ਸਤਿਗੁਰ ਜੀ ਦੀ ਬਖਸ਼ੀ ਹੋਈ ਮਰਯਾਦਾ ਅਨੁਸਾਰ ਵੀ ਉਹੀ ਚੱਲਣ ਦੀ ਕੋਸ਼ਿਸ਼ ਕਰੂਗਾ। ਸਾਧ ਸੰਗਤ ਗੁਰਮਤ ਨੂੰ ਵੀ ਆਪਣੇ ਜੀਵਨ ਵਿੱਚ ਢਾਲਣ ਦੀ ਉਹੀ ਕੋਸ਼ਿਸ਼ ਕਰੂਗਾ ਜਿਹਨੇ ਨਿਰੰਕਾਰ ਦੇ ਨਾਲ ਮਿਲਣ ਦੀ ਤਾਂਘ ਰੱਖੀ ਹੈ, ਤੇ ਨਿਰੰਕਾਰ ਨੂੰ ਮਿਲਣ ਦਾ ਰਸਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਨੂੰ ਬਖਸ਼ ਕੇ ਗਏ ਆ। ਸਤਿਗੁਰ ਜੀ ਦੀ ਪਾਵਨ ਪਵਿੱਤਰ ਬਖਸ਼ਿਸ਼ ਭਰੀ ਧਰਤੀ ਸੱਚਖੰਡ ਹਰਿਮੰਦਰ ਸ੍ਰੀ ਹਜ਼ੂਰ ਸਾਹਿਬ ਜਿੱਥੇ ਆਪਾਂ ਜੁੜ ਬੈਠੇ ਆ, ਆ ਨਿਸ਼ਾਨ ਸਾਹਿਬ ਝੂਲਦੇ ਆ, ਇੱਥੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਸਤਿਗੁਰ ਜੀ ਨੇ ਗੁਰਿਆਈ ਬਖਸ਼ਿਸ਼ ਕੀਤੀ। ਇਹਨੇ ਬਚਨ ਆਪਾਂ ਰੋਜ਼ ਪੜ੍ਹਦੇ ਵੀ ਹਾਂ ਸੁਣਦੇ ਵੀ ਹਾਂ। ਆਗਿਆ ਭਈ ਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮੈ ਗੁਰੂ ਮਾਨਿਓ
1: ਗ੍ਰੰਥ
0: ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਮਹਾਰਾਜ ਕਹਿੰਦੇ ਜਿਹਨੇ ਭਾਈ ਮੈਨੂੰ ਮਿਲਣਾ ਹੋਵੇ, ਜਿਹਨੇ ਮੇਰੇ ਨਾਲ ਮਿਲਾਪ ਕਰਨਾ ਹੋਵੇ, ਜੋ ਪ੍ਰਭ ਕੋ ਮਿਲਵੋ ਚਹੇ ਖੋਜ ਸ਼ਬਦ ਮੈਂ ਕਹਿੰਦੇ ਦੂਰ ਨਹੀਂ। ਮੇਰੀ ਆਤਮਾ ਗ੍ਰੰਥ ਵਿੱਚ ਹੈ, ਮੇਰਾ ਸਰੀਰ ਪੰਥ ਵਿੱਚ ਤੇ ਮੇਰੀ ਆਤਮਾ ਗ੍ਰੰਥ ਵਿੱਚ। ਕਹਿੰਦੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਨਾਲ ਜੁੜ ਜਾਓ ਭਾਈ, ਬਾਣੀ ਨੂੰ ਪੜੋ, ਬਾਣੀ ਨੂੰ ਵਿਚਾਰੋ, ਸ਼ਬਦ ਦੀ ਖੋਜ ਕਰੋ। ਜਿੰਨਾ ਕਹਿੰਦੇ ਬਾਣੀ ਨਾਲ ਤੁਸੀਂ ਪ੍ਰੇਮ ਪਾਓਗੇ, ਪਿਆਰ ਪਾਓਗੇ, ਔਰ ਇਹਨਾਂ ਸ਼ਬਦਾਂ ਨੂੰ ਇਹਨਾਂ ਬਚਨਾਂ ਨੂੰ ਆਪਣੇ ਜੀਵਨ ਵਿੱਚ ਕਮਾਓਗੇ, ਓਨਾ ਹੀ ਕਹਿੰਦੇ ਮੇਰੇ ਨੇੜੇ ਹੁੰਦੇ ਜਾਓਗੇ, ਮੈਂ ਤੁਹਾਡੇ ਨੇੜੇ ਹੁੰਦਾ ਜਾਊਂਗਾ। ਜਿੰਨਾ ਪ੍ਰੇਮ ਭਾਵਨਾ ਸ਼ਰਧਾ ਵਧਾਈ ਜਾਊਂਗੇ, ਇੱਕ ਦਿਨ ਸਮਾਂ ਆਜੂਗਾ ਜਦੋਂ ਉਹ ਬਖਸ਼ਿਸ਼ ਹੋਜੂਗੀ। ਹਰ ਕਾ ਸੇਵਕ ਹਰ ਹੀ ਜਿਹਾ, ਭੇਦ ਨਾ ਜਾਣੋ
1: ਮਾਨਸ ਦੇ
0: ਮਾਨਸ ਦੇ। ਤੇ ਜਿਨ੍ਹਾਂ ਨੂੰ ਮਿਲਣ ਦੀ ਤਾਂ ਕਹਿਣਾ ਭਾਈ, ਗੁਰਮਤ ਦੀ ਵੀ ਪਛਾਣ ਕਰਦੇ ਆ, ਨਿਰੰਕਾਰ ਦੀ ਵੀ ਪਛਾਣ ਕਰਦੇ ਆ। ਵਾਹੋ ਵਾਹੋ, ਬਾਣੀ ਨਿਰੰਕਾਰ ਹੈ ਤੇ ਸਜੀਵੜ ਅਵਰ ਨਾ ਹੋਏ। ਵਾਹੋ ਵਾਹੋ ਆਗਮਾ ਥਾਉ ਹੈ, ਵਾਹੋ ਵਾਹੋ ਸੱਚਾ ਸੋਏ।

0: ਕਿੰਨਾ ਸਾਵੀ ਕੋਲ ਤਨ ਜੜਾਈ ਆਪਣੇ ਲਹਾ ਸੋ
1: ਸੱਜਣ ਢੋਲ
0: ਸੱਜਣ ਢੋਲ ਐਸੀ ਪਿਆਰ ਵਾਲੀ ਵੈਦ ਸੁਜਾਨ ਚੰਦ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦੇ ਦਰਸ਼ਨ ਕਰਨ ਦੇ ਲਈ ਆਨੰਦਪੁਰ ਸਾਹਿਬ ਪਹੁੰਚਦੇ ਮਹਾਰਾਜ ਦੇ ਦਰਸ਼ਨ ਕੀਤੇ ਸਤਿਗੁਰ ਜੀ ਨੂੰ ਨਮਸਕਾਰ ਕੀਤੀ ਗਰੀਬ ਨਿਵਾਜ ਸਤਿਗੁਰੂ ਕਹਿੰਦੇ ਆਓ ਭਾਈ ਕਿੱਥੋਂ ਆਏ ਮਹਾਰਾਜ ਮੈਂ ਕਾਬਲ ਪਧਾਰ ਤੋਂ ਆਇਆ ਆਉਣ ਦਾ ਮਨੋਰਥ ਮਹਾਰਾਜ ਮੈਂ ਤੁਹਾਡੀ ਸੋਏ ਸੁਣੀ ਸੋਭਾ ਸੁਣੀ ਮਨ ਵਿੱਚ ਦਰਸ਼ਨਾਂ ਦੀ ਤਾਂਘ ਸੀ ਤੁਹਾਡੇ ਦਰਸ਼ਨ ਕਰਕੇ ਮਹਾਰਾਜ ਇੰਨਾ ਆਨੰਦ ਆਇਆ ਇੰਨਾ ਰਸ ਆਇਆ ਇਹ ਆਨੰਦ ਇਹ ਰਸ ਛੱਡ ਕੇ ਜਾਣ ਨੂੰ ਹੁਣ ਮਨ ਨਹੀਂ ਕਰਦਾ ਗਰੀਬ ਨਿਵਾਜ ਸਤਿਗੁਰੂ ਜੀ ਕਿਰਪਾ ਕਰੋ ਮੈਨੂੰ ਆਪਣਾ ਬਣਾ ਲਓ ਗੁਰਸਿੱਖੀ ਦੀ ਦਾਤ ਬਖਸ਼ ਦਿਓ ਧੰਨ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਵੈਦ ਜੀ ਇਹ ਮਾਰਗ ਇੰਨਾ ਸੌਖਾ ਨਹੀਂ ਹੈ ਜੋ ਤਾਂ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਉਹ ਸਭਨਾ ਕੀ

0: ਸੱਚ ਦੇ ਮਾਰਗ ਤੇ ਚੱਲਦੇ ਆ, ਧਰਮ ਦੇ ਮਾਰਗ ਤੇ ਚੱਲਦੇ ਆ, ਬੜੀ ਬੜੀਆਂ ਤਕੜੀਆਂ ਘਸਵੱਟੀਆਂ ਲੱਗਦੀਆਂ ਭਾਈ, ਬੜੇ ਤਕੜੇ ਇਮਤਿਹਾਨ ਪੈਂਦੇ, ਬੜੇ ਤਕੜੇ ਪਰਚੇ ਪੈਂਦੇ ਨੇ। ਕਬੀਰ ਕਸੌਟੀ ਰਾਮ ਕੀ ਝੂਠਾ ਟਕੈ ਨਾ ਕੋਈ, ਰਾਮ ਕਸੌਟੀ ਸੋ ਸਹਿ ਜੋ ਮਰਜੀ ਦਾ ਹੋਏ। ਇਸ ਮਾਰਗ ਤੇ ਚੱਲਣ ਵਾਲੇ ਜਦੋਂ ਸੱਚ ਦੀ ਕਸਵੱਟੀ ਲੱਗਦੀ ਹੈ, ਪ੍ਰੇਮ ਦੀ ਪਰਖ ਪੈਂਦੀ ਹੈ, ਪ੍ਰੇਮ ਦਾ ਪਰਚਾ ਪੈਂਦਾ, ਉਪਰੋਂ ਉਪਰੋਂ ਤਨ ਕਰਕੇ ਮੱਥਾ ਟੇਕਣ ਵਾਲੇ ਪ੍ਰਵਾਨ ਨਹੀਂ ਹੁੰਦੇ, ਪਾਸ ਨਹੀਂ ਹੁੰਦੇ। ਜਿਹੜਾ ਮਨ ਕਰਕੇ ਸਤਿਗੁਰੂ ਜੀ ਦੇ ਚਰਨਾਂ 'ਚ ਝੁੱਕ ਜਾਂਦਾ ਹੈ, ਮਨ ਕਰਕੇ ਸਮਰਪਿਤ ਹੋ ਜਾਂਦਾ ਹੈ, ਉਹ ਪਾਸ ਹੁੰਦਾ, ਉਹ ਪਾਸ ਹੁੰਦਾ ਭਾਈ, ਚੱਲਣਾ ਸੌਖਾ ਨਹੀਂ। ਵੈਦ ਸੁਜਾਨ ਚੰਦ ਜੀਆਂ ਨੇ ਹੱਥ ਜੋੜੇ, ਮਹਾਰਾਜ ਮੈਂ ਬੜੀ ਆਸ ਲੈ ਕੇ ਆਇਆ, ਮਹਾਰਾਜ ਮੈਨੂੰ ਖਾਲੀ ਨਾ ਮੋੜੋ, ਆਸਾ ਬੰਤੀ ਆਸ ਗੁਸਾਈ ਚੂਰੀ, ਮਿਲ ਗੋਪਾਲ ਗੋਬਿੰਦ ਨਾ ਕਬ ਹੂੰ ਚੂਰੀ, ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਛਦਾ, ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ, ਮਹਾਰਾਜ ਤੂੰ ਵੱਲ ਹੋ, ਤੁਹਾਡਾ ਮੇਰਾ ਭਰਿਆ ਹੱਥ ਸਿਰ ਤੇ ਹੋਵੇ, ਤੇ ਕਿਹੜਾ ਪੇਪਰ ਹੈ, ਕਿਹੜਾ ਪਰਚਾ ਜਿਹੜਾ ਪਾਸ ਨਹੀਂ ਕੀਤਾ ਜਾ ਸਕਦਾ, ਫੇਲ ਉਦੋਂ ਹੋਵਾਂਗਾ। ਮਹਾਰਾਜ ਜਦ ਤੂੰ ਵੱਲ ਨਹੀਂ ਹੋਵੇ, ਤੂੰ ਵੱਲ ਹੈ, ਤੂੰ ਨਾਲ ਹੈ, ਤੁਹਾਡਾ ਮੇਰਾ ਭਰਿਆ ਹੱਥ ਸਿਰ ਤੇ ਮਹਾਰਾਜ ਹਰ ਪਰਚਾ ਪਾਸ ਕੀਤਾ ਜਾ ਸਕਦਾ। ਆਖੋ ਸਤਨਾਮ
1: ਸ੍ਰੀ ਵਾਹਿਗੁਰੂ।
0: ਇਸ ਕਰਕੇ ਮਹਾਰਾਜ ਵੈਦ ਸੁਜਾਨ ਚੰਦ ਜੀ ਕਹਿੰਦੇ ਆਓ, ਆਪਾਂ ਵੀ ਸਤਿਗੁਰੂ ਜੀ ਦੇ ਚਰਨਾਂ

0: ਕਿਰਪਾ ਕਰੋ, ਮੈਨੂੰ ਆਪਣਾ ਬਣਾ ਲਓ, ਮੈਨੂੰ ਗੁਰਸਿੱਖੀ ਦੀ ਦਾਤ ਬਖਸ਼ ਦਿਓ। ਸਤਿਗੁਰੂ ਕਹਿਣ ਲੱਗੇ, ਵੈਦ ਜੀ ਗੁਰਸਿੱਖੀ ਦੀ ਦਾਤ ਬਖਸ਼ ਦਿਆਂਗੇ, ਪਰ ਪਹਿਲਾਂ ਸਾਡੇ ਬਚਨ ਮੰਨਣੇ ਪੈਣਗੇ। ਮਹਾਰਾਜ ਹੁਕਮ ਕਰੋ, ਜੋ ਬਚਨ ਕਰੋਗੇ ਮਹਾਰਾਜ ਨੇ ਬਚਨ ਮੰਨਣਾ। ਮਹਾਰਾਜ ਕਹਿੰਦੇ, ਅੱਛਾ ਭਾਈ ਬਚਨ ਮੰਨੇ? ਹਾਂ ਮਹਾਰਾਜ, ਹੁਕਮ ਤੇ ਕਰੋ। ਸਤਿਗੁਰੂ ਕਹਿੰਦੇ, ਦੇਖ ਲਾ ਭਾਈ, ਬਚਨ ਕਮਾਉਣੇ ਇਹ ਸੌਖੇ ਨੇ, ਔਖਾ ਮਾਰਗ ਹੈ। ਮਹਾਰਾਜ ਹੁਕਮ ਕਰੋ, ਜੋ ਬਚਨ ਕਹੋਗੇ ਮੈਂ ਉਹੀ ਬਚਨ ਮੰਨਾਂਗਾ। ਮਹਾਰਾਜ ਕਹਿੰਦੇ, ਚੰਗਾ, ਜੇ ਸਾਡੇ ਬਚਨ ਮੰਨੇਗਾ ਤੇ ਗੁਰਸਿੱਖੀ ਦੀ ਦਾਤ ਲੈਣੀ ਹੈ। ਜਿੱਧਰਲੇ ਪਾਸੇ ਨੂੰ ਤੇਰਾ ਮੂੰਹ ਹੈ, ਇੱਧਰਲੇ ਪਾਸੇ ਨੂੰ ਤੁਰਿਆ ਹੈ, ਕਸਵੱਟੀ ਲਾ ਪਰਚਾ ਪਾ। ਉਹ ਕਸਵੱਟੀਆਂ ਲਾ ਲਾ ਪਰਖਦਾ ਹੈ ਰੱਬ, ਪਰਖਦਾ ਭਗਤਾਂ ਪਿਆਰਿਆਂ ਨੂੰ। ਕਦੇ ਦੇਗਾਂ ਦੇ ਵਿੱਚ ਉਬਾਲ ਦਿੰਦਾ, ਕਦੇ ਸੀਸ ਤੇ ਚਲਾਉਂਦਾ ਹੈ
1: ਆਰਿਆਂ ਨੂੰ,
0: ਆਰਿਆਂ ਨੂੰ। ਮਹਾਰਾਜ ਕਹਿੰਦੇ, ਭਾਈ ਜਿੱਧਰਲੇ ਪਾਸੇ ਨੂੰ ਤੇਰਾ ਮੂੰਹ ਹੈ ਨਾ, ਇੱਧਰਲੇ ਪਾਸੇ ਨੂੰ ਤੁਰਿਆ ਜਾ। ਵੈਦ ਸੁਜਾਨ ਚੰਦ ਜੀ ਕਹਿੰਦੇ, ਮਹਾਰਾਜ ਆਪ ਜੀ ਦਾ ਹੁਕਮ ਮੰਨ ਕੇ ਮੈਂ ਤੁਰ ਪੈਂਦਾ, ਪਰ ਮੇਰੀ ਮੰਜ਼ਿਲ। ਮਹਾਰਾਜ ਕਹਿੰਦੇ, ਤੁਰਿਆ ਜਾ, ਮੰਜ਼ਿਲ ਆਪਣੇ ਆਪ ਮਿਲ ਜੂਗੀ। ਆਖੋ ਸਤਨਾਮ
1: ਸ੍ਰੀ ਵਾਹਿਗੁਰੂ।
0: ਮੰਜ਼ਿਲ ਆਪਣੇ ਆਪ ਮਿਲ ਜੂਗੀ, ਸਤਿਵਚਨ ਕਹਿ ਦਿੰਦਾ। ਜਿੱਧਰਲੇ ਪਾਸੇ ਨੂੰ ਮੂੰਹ ਸੀ, ਉਧਰਲੇ ਪਾਸੇ ਨੂੰ ਤੁਰ ਪਿਆ। ਹੁਣ ਵੇਖੋ, ਕਾਬਲ ਕੰਧਾਲ ਤੋਂ ਪੈਦਲ ਤੁਰ ਕੇ ਆਇਆ ਸੀ, ਕੈਸੀ ਖਿੱਚ ਸੀ ਸਤਿਗੁਰ ਜੀ ਨੂੰ ਮਿਲਣ ਲਈ, ਕੈਸਾ ਪ੍ਰੇਮ ਸੀ ਅੰਦਰ ਸਤਿਗੁਰ ਜੀ ਦੇ ਦਰਸ਼ਨਾਂ ਦੀ। ਤਾਂ ਮੈਂ ਕਈ ਵਾਰ ਸੋਚਦਾ ਹਾਂ, ਅੱਜ ਸਾਡੇ ਕੋਲ ਮਹਿੰਗੀਆਂ ਮਹਿੰਗੀਆਂ ਗੱਡੀਆਂ ਨੇ ਭਾਈ, ਐਸੇ ਸਾਧਨ ਸਤਿਗੁਰੂ ਜੀ ਨੇ ਬਖਸ਼ ਦਿੱਤੇ, ਜਿਹੜਾ ਮਹੀਨਿਆਂ ਦਾ ਸਫ਼ਰ ਉਹ ਦਿਨਾਂ ਚ ਤੈਅ ਹੋ ਜਾਂਦਾ, ਜਿਹੜਾ ਦਿਨਾਂ ਦਾ ਸਫ਼ਰ ਉਹ ਘੰਟਿਆਂ ਚ, ਤੇ ਜਿਹੜਾ ਘੰਟਿਆਂ ਦਾ ਸਫ਼ਰ ਉਹ ਮਿੰਟਾਂ ਚ ਤੈਅ ਹੋ ਜਾਂਦਾ। ਪਰ ਫਿਰ ਵੀ ਪੰਜਾਬ ਦੇ ਵਿੱਚ ਹੋਈਏ ਤੇ ਚਾਹੇ ਅੰਮ੍ਰਿਤਸਰ ਸਾਹਿਬ ਜਾਣਾ ਹੋਵੇ, ਦੋ ਢਾਈ ਘੰਟੇ ਲੱਗਦੇ। ਕਈ ਤੇ ਹੋ ਸਕਦਾ ਨੇੜੇ ਹੀ ਵੱਸਦੇ ਹੋਣ, ਕਿਸੇ ਦੀ ਘੰਟੇ ਦੀ ਵਾਟ ਹੋਵੇ, ਕਿਸੇ ਦੀ ਅੱਧੇ ਘੰਟੇ ਦੀ, ਕੋਈ 15 ਮਿੰਟਾਂ ਦੀ ਦੂਰੀ ਦੀ। ਪਰ ਸਾਲਾਂ ਦੇ ਸਾਲ ਲੰਘ ਜਾਂਦੇ ਆ, ਅਸੀਂ ਦਰਸ਼ਨ ਕਰਨ ਨਹੀਂ ਜਾ ਸਕਦੇ। ਆਨੰਦਪੁਰ ਸਾਹਿਬ ਕੋਈ ਬਹੁਤਾ ਦੂਰ ਨਹੀਂ, ਸਭ ਕੋਲ ਸਾਧਨ ਨੇ, ਘਰੋਂ ਘਰੋਂ ਥੋੜੇ ਸਮੇਂ ਵਿੱਚ ਬੰਦਾ ਪਹੁੰਚ ਜਾਂਦਾ। ਸਾਲਾਂ ਦੇ ਸਾਲ ਲੰਘ ਜਾਂਦੇ ਆ, ਪਰ ਦਰਸ਼ਨ ਕਰਨ ਵਾਸਤੇ ਨਹੀਂ ਜਾਇਆ ਜਾਂਦਾ। ਪਰ ਪ੍ਰਾਤਨ ਗੁਰਸਿੱਖਾਂ ਦੇ ਵਿੱਚ, ਸੰਗਤਾਂ ਦੇ ਵਿੱਚ ਸਤਿਗੁਰ ਜੀ ਦੇ ਪ੍ਰਤੀ ਕੈਸਾ ਪ੍ਰੇਮ ਸੀ, ਕੈਸੀ ਖਿੱਚ ਸੀ, ਨਾ ਅੱਜ ਵਰਗੇ ਉਦੋਂ ਸਾਧਨ ਸੀ, ਨਾ ਅੱਜ ਵਰਗੇ ਰੋਡ ਸੜਕਾਂ ਸਨ, ਨਾ ਕੋਈ ਸਾਧ ਸੰਗਤ ਥਾਂ ਥਾਂ ਤੇ ਉਸ ਵੇਲੇ ਕੋਈ ਸਹੂਲਤਾਂ ਵੀ, ਜਿੱਥੇ ਭੁੱਖ ਲੱਗੀ ਉੱਥੇ ਹੀ ਭਾਈ ਰੁਕ ਜਾਓ, ਕੋਈ ਢਾਬੇ ਨਹੀਂ ਸੀ ਬਣੇ ਥਾਂ ਥਾਂ ਤੇ। ਹੁਣ ਤੇ ਸਾਧ ਸੰਗਤ ਥਾਂ ਥਾਂ ਤੇ ਢਾਬੇ ਬਣੇ ਆ, ਜਿੱਥੇ ਚਾਹ ਪੀਣ ਨੂੰ ਜੀ ਕਰਦਾ ਚਾਹ ਛਕ ਲਓ, ਪ੍ਰਸ਼ਾਦਾ ਛਕ ਨੂੰ ਜੀ ਕਰਦਾ ਪ੍ਰਸ਼ਾਦਾ ਛਕ ਲਓ। ਜਿਹੜੇ ਟ੍ਰੇਨ ਵਿੱਚ ਆਏ ਆ, ਮੈਂ ਵੀ ਟ੍ਰੇਨ ਵਿੱਚ ਆਇਆ, ਤੇ ਪਤਾ ਨਹੀਂ ਕਿੰਨੀਆਂ ਥਾਵਾਂ ਤੇ ਗੁਰੂ ਦੀਆਂ ਪਿਆਰ ਵਾਲੀਆਂ ਸੰਗਤਾਂ ਲੰਗਰ ਲੈ ਕੇ ਸੰਗਤਾਂ ਵਾਸਤੇ ਟ੍ਰੇਨ ਵਿੱਚ ਹੀ ਚੜ੍ਹ ਜਾਂਦੀਆਂ, ਵਰਤਾਉਂਦੀਆਂ ਨੇ ਭਾਈ। ਪਰ ਉਹਨਾਂ ਸਮਿਆਂ ਵਿੱਚ ਤੇ ਇਹੋ ਜਿਹੇ ਸਾਧਨ ਨਹੀਂ ਸਨ, ਇਹੋ ਜਿਹੀਆਂ ਸਹੂਲਤਾਂ ਨਹੀਂ ਸਨ। ਪੈਦਲ ਤੁਰ ਕੇ ਆਉਣਾ, ਕਈ ਕਈ ਦਿਨ ਲੱਗ ਜਾਣੇ, ਮਹੀਨੇ ਲੱਗ ਜਾਣੇ, ਗਰਮੀ ਸਰਦੀ ਉਹ ਸਰੀਰ ਤੇ ਝੱਲਣੀ, ਅੱਜ ਵਰਗੇ ਕੋਈ ਸਾਧ ਸੰਗਤ ਨਦੀਆਂ ਨਾਲਿਆਂ ਤੇ ਪੁਲ ਨਹੀਂ ਸੀ ਬਣੇ ਹੋਏ, ਉਹ ਵਿੱਚੋਂ ਦੀ ਪਾਣੀ ਦੇ ਲੰਘ ਕੇ ਪਾਰ ਕਰਨੇ ਪੈਂਦੇ ਸੀ। ਤਾਂ ਹੀ ਤੇ ਆਪਾਂ ਪੜ੍ਹਦੇ ਹਾਂ, ਝੱਖੜ ਝਾਂਗੀ ਨੀਹੋ ਵਰਸੈ ਭੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੇ ਬੁਖਾਰਾ ਗੁਰਸਿੱਖ ਲੰਘ। ਇਹ ਇਹੋ ਜਿਹੀਆਂ ਪਿਆਰ ਵਾਲੀਆਂ ਰੂਹਾਂ ਵਾਸਤੇ ਹੀ ਸ਼ਬਦ ਵਰਤੇ ਗਏ ਨੇ।

ਉਹ ਖਾਰੇ ਸਮੁੰਦਰ ਵੀ ਪਾਰ ਕਰ ਜਾਂਦੇ। ਖਾਰਾ ਪਾਣੀ ਸਰੀਰ ਨੂੰ ਲੱਗ ਜਾਂਦਾ ਸੀ ਤੇ ਚਮੜੀ ਲੈਣ ਲੱਗ ਜਾਂਦੀ ਸੀ, ਪਰ ਸਤਿਗੁਰ ਜੀ ਦੇ ਪਿਆਰ ਵਿੱਚ ਵੇਖੋ ਪਰਵਾਹ ਨਹੀਂ ਸੀ ਕਰਦਾ। ਖਾਰੇ ਸਮੁੰਦਰ ਵੀ ਪਾਰ ਕਰਕੇ ਆਨੰਦਪੁਰ ਸਾਹਿਬ ਪਹੁੰਚ ਜਾਣਾ, ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੀ ਖਿੱਚ ਹੀ ਐਸੀ, ਪਿਆਰ ਹੀ ਐਸੀ। ਹੁਣ ਵੈਦ ਸੁਜਾਨ ਚੰਦ ਕਾਬਲ ਕਧਾਰ ਤੋਂ ਤੁਰ ਕੇ ਆਇਆ, ਫਿਰ ਆਨੰਦਪੁਰ ਸਾਹਿਬ ਆਇਆ। ਮਹਾਰਾਜ ਨੇ ਪਰਚਾ ਪਾ ਤਾ ਵੀ ਜਿੱਧਰਲੇ ਪਾਸੇ ਨੂੰ ਮੂੰਹ ਤੁਰਿਆ ਜਾਂ ਮੰਜ਼ਿਲ ਆਪਣੇ ਆਪ ਮਿਲ ਜੂ। ਸਤ ਵਚਨ ਕਹਿ ਕੇ ਨਾ ਤੁਰ ਪਿਆ ਭਾਈ। ਹੁਣ ਤੁਰਿਆ ਜਾਂਦਾ ਥਕਾਵਟ ਹੋਈ, ਚੱਲਦਾ ਚੱਲਦਾ ਚੱਲਦਾ ਚੱਲਦਾ ਮੋਰਿੰਡੇ ਦੇ ਨੇੜੇ ਪਹੁੰਚ ਗਿਆ। ਥਕਾਵਟ ਬਹੁਤ ਹੋਈ ਸੀ, ਭੁੱਖਾ ਤਿਹਾਇਆ ਸੀ ਤੇ ਬੇਹੋਸ਼ ਹੋ ਕੇ ਡਿੱਗ ਗਏ। ਕੁਝ ਸੱਜਣ ਖਲੋਤੇ ਨੇ ਵੇਖਿਆ ਵੀ ਕੋਈ ਰਾਹਗੀਰ ਤੁਰਿਆ ਆਉਂਦਾ ਸੀ, ਅਚਾਨਕ ਹੀ ਡਿੱਗ ਪਿਆ, ਭੱਜ ਕੇ ਕੋਲ ਆਏ। ਵੈਦ ਸੁਜਾਨ ਚੰਦ ਜੀਆਂ ਨੂੰ ਪਾਣੀ ਪਿਲਾਇਆ, ਥੋੜੀ ਜਿਹੀ ਹੋਸ਼ ਆਈ। ਪੁੱਛਦੇ ਨੇ ਭਾਈ ਤੂੰ ਕੌਣ ਹੈ, ਕਿੱਧਰੋਂ ਆਇਆ, ਕਿੱਥੇ ਜਾਣਾ? ਕਹਿੰਦਾ ਮੈਂ ਸੁਜਾਨ ਚੰਦ ਆਨੰਦਪੁਰ ਸਾਹਿਬ ਆਇਆ ਸੀ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ। ਮਹਾਰਾਜ ਤੋਂ ਗੁਰਸਿੱਖੀ ਦੀ ਦਾਤ ਮੰਗੀ ਤੇ ਮਹਾਰਾਜ ਨੇ ਇਹ ਪਰਚਾ ਪਾ ਦਿੱਤਾ ਵੀ ਜਿੱਧਰਲੇ ਪਾਸੇ ਨੂੰ ਮੂੰਹ ਤੁਰਿਆ ਜਾ ਮੰਜ਼ਿਲ ਆਪਣੇ ਆਪ ਮਿਲ ਜੂ, ਸਮਾਂ ਆਊਗਾ ਗੁਰਸਿੱਖੀ ਦੀ ਵੀ ਦਾਤ ਬਖਸ਼ ਦਿਆਂ। ਮੰਜ਼ਿਲ ਦਾ ਕੋਈ ਪਤਾ ਨਹੀਂ ਕਿੱਥੇ ਪਹੁੰਚਣਾ, ਗੁਰੂ ਸਾਹਿਬ ਜੀ ਦੇ ਹੁਕਮ ਵਿੱਚ ਮੈਂ ਤੁਰਿਆ ਜਾਂਦਾ। ਕਹਿੰਦੇ ਕੋਈ ਕੰਮ ਕਾਰ ਕੋਈ ਗੁਣ ਹੈ ਤੇਰੇ ਵਿੱਚ? ਕਹਿੰਦਾ ਜੜੀਆਂ ਬੂੰਦੀਆਂ ਦਾ ਬੜਾ ਗਿਆਨ ਹੈ, ਵੈਦਗੀ ਜਾਣ। ਉਹ ਸੱਜਣਾ ਨੇ ਆਪਸ ਵਿੱਚ ਸਲਾਹ ਕੀਤੀ, ਕਹਿੰਦੇ ਆਪਣੇ ਨਗਰ ਵਿੱਚ ਕੋਈ ਵੈਦ ਹੈ ਨਹੀਂ, ਡਾਕਟਰ ਹੈ, ਕਿਉਂ ਨਾ ਇਹਨੂੰ ਇੱਥੇ ਮਕਾਨ ਦੇ ਦਈਏ, ਇੱਥੇ ਰਹਿ ਪਊਗਾ, ਦਵਾ ਦਾਰੂ ਕਰਦੇ ਕਰੂ, ਆਪਾਂ ਨੂੰ ਹੋਰ ਨਗਰ ਵਿੱਚ ਨਹੀਂ ਜਾਣਾ। ਸਲਾਹ ਕਰਕੇ ਕਹਿਣ ਲੱਗੇ ਭਾਈ ਤੈਨੂੰ ਇੱਥੇ ਮਕਾਨ ਦੇ ਦਿੰਦੇ, ਇੱਥੇ ਰਹਿ ਦਵਾ ਦਾਰੂ ਕਰ। ਗੁਰੂ ਸਾਹਿਬ ਕਿਤੇ ਨਾ ਕਿਤੇ ਮਿਹਰ ਕਰਨਗੇ, ਕਿਰਪਾ ਕਰਨਗੇ, ਸਤਿ ਬਚਨ ਜਿੰਦੇ।

ਐਦ ਸੁਜਾਨ ਚੰਦ ਜੀਆਂ ਨੇ ਉਸ ਨਗਰ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਜਿੱਥੇ ਸਤਿਗੁਰ ਜੀ ਦੇ ਪਿਆਰ ਵਿੱਚ ਰੋਜ਼ ਬੈਠਦਾ ਉੱਥੇ ਲੋਕਾਂ ਦੀ ਦੁਆ ਦੁਆਰ ਵੀ ਕਰਦਾ। ਸਮਾਂ ਬੀਤਦਾ ਗਿਆ, ਇੱਕ ਮਹੀਨਾ ਬੀਤਿਆ, ਦੋ ਮਹੀਨੇ ਬੀਤ ਗਏ, ਤਿੰਨ ਮਹੀਨੇ ਬੀਤ ਗਏ। ਹੁਣ ਜਿਵੇਂ ਜਿਵੇਂ ਸਮਾਂ ਬੀਤਦਾ ਜਾਵੇ ਸਤਿਗੁਰ ਜੀ ਦੇ ਦਰਸ਼ਨਾਂ ਦੀ ਤਾਂਘ ਪੈਦਾ ਹੋਈ ਜਾਵੇ। ਜਦੋਂ ਆਨੰਦਪੁਰ ਸਾਹਿਬ ਤੋਂ ਤੁਰਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਹੁਕਮ ਦਿੱਤਾ ਸੀ, ਕਹਿੰਦੇ ਵੈਦ ਸੁਜਾਨ ਚੰਦ ਤੁਰਤੇ ਪਿਆ, ਪਰ ਇੱਕ ਗੱਲ ਦਾ ਖਿਆਲ ਰੱਖੀ ਮਹਾਰਾਜ ਕੀ, ਕਹਿੰਦੇ ਜਿੰਨਾ ਚਿਰ ਅਸੀਂ ਬੁਲਾਉਂਦੇ ਨਹੀਂ ਉਹਨਾਂ ਚਿਰ ਤੇ ਆਨੰਦਪੁਰ ਸਾਹਿਬ ਨਹੀਂ ਆਉਣਾ, ਤੇ ਜਿੰਨਾ ਚਿਰ ਤੈਨੂੰ ਅਸੀਂ ਆਗਿਆ ਨਹੀਂ ਦਿੰਦੇ ਤੈਂ ਆਪਣੇ ਘਰ ਵੀ ਨਹੀਂ ਜਾਣਾ। ਆਖੋ ਸਤਨਾਮ, ਜਿੰਨਾ ਚਿਰ ਬੁਲਾਉਂਦੇ ਨਹੀਂ ਆਨੰਦਪੁਰ ਸਾਹਿਬ ਵੀ ਨਹੀਂ ਆਉਣਾ, ਤੇ ਜਿੰਨਾ ਚਿਰ ਆਗਿਆ ਨਹੀਂ ਦਿੰਦੇ ਤੈਂ ਆਪਣੇ ਘਰ ਵੀ ਨਹੀਂ ਜਾਣਾ। ਕਹਿੰਦਾ ਜੀ ਸਤ ਬਚਨ, ਸਮਾਂ ਬੀਤਦਾ ਜਾਂਦਾ ਨਾ ਤੇ ਆਨੰਦਪੁਰ ਸਾਹਿਬ ਆ ਸਕਦਾ, ਨਾ ਹੁਣ ਆਪਣੇ ਘਰ ਵਾਪਸ ਜਾ ਸਕਦਾ, ਤੇ ਮਨ ਹੈ ਜਿਹੜਾ ਸਤਿਗੁਰ ਜੀ ਦੇ ਦਰਸ਼ਨਾਂ ਨੂੰ ਕਾਹਲਾ ਪੈਂਦਾ। ਮਹਾਰਾਜ ਕਦੋਂ ਉਹ ਘੜੀ ਆਵੇ, ਜਦੋਂ ਮਹਾਰਾਜ ਮੈਨੂੰ ਆਪ ਜੀਆਂ ਦੇ ਦਿਦਾਰ ਹੋਣਗੇ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਕੁਲ ਕਰੇ ਚਾਤਰਕ ਕੀ ਨਿਆਈ, ਤਿਰਖਾ ਨਾ ਉਤਰੈ ਸ਼ਾਂਤ ਨਾ ਵੈ ਬਿਨ ਦਰਸ਼ਨ ਸੰਤ ਪਿਆਰੇ ਜੀਓ, ਹਾਂ ਕੋਲੀ ਜੀਓ ਕੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜੀ। ਕਹਿੰਦਾ ਮਹਾਰਾਜ ਤੁਹਾਡਾ ਹੁਕਮ ਹੈ, ਨਾ ਤੇ ਮੈਂ ਆਨੰਦਪੁਰ ਸਾਹਿਬ ਆ ਸਕਦਾ ਤੇ ਨਾ ਮਹਾਰਾਜ ਮੈਂ ਤੁਹਾਡੀ ਆਗਿਆ ਤੋਂ ਬਿਨਾਂ ਆਪਣੇ ਘਰ ਵਾਪਸ ਜਾ ਸਕਦਾ। ਮੈਨੂੰ ਘਰ ਜਾਣ ਦੀ ਪਰਵਾਹ ਨਹੀਂ, ਘਰ ਜਾਣ ਦਾ ਫਿਕਰ ਨਹੀਂ, ਮਹਾਰਾਜ ਕਰੋ ਕਿਰਪਾ ਮੈਨੂੰ ਆਪਣੇ ਕੋਲ ਤੇ ਬੁਲਾ ਲਵੋ। ਮਹਾਰਾਜ ਜੇ ਮੈਨੂੰ ਆਪਣੇ ਕੋਲ ਨਹੀਂ ਬੁਲਾਉਣਾ, ਮਹਾਰਾਜ ਕਿਰਪਾ ਕਰੋ ਤੇ ਆਪ ਹੀ ਆ ਕੇ ਦਰਸ਼ਨ ਬਖਸ਼ ਦਿਓ। ਆਖੋ ਸਤਨਾਮ, ਆਪ ਹੀ ਆ ਕੇ ਦਰਸ਼ਨ ਬਖਸ਼ ਦਿਓ। ਹੁਣ ਜਿਹੜੀਆਂ ਰੰਗ ਰਤੜੀਆਂ ਰੂਹਾਂ ਨਾ ਭਾਈ, ਉਹ ਸਤਿਗੁਰ ਜੀ ਨੂੰ ਉਲਾਂਭਾ ਨਹੀਂ ਦਿੰਦੀਆਂ। ਸਾਡੀ ਤੇ ਇੱਕ ਆਸ ਨਾ ਪੂਰੀ ਹੋਵੇ ਝੱਟ ਆਪਾਂ ਉਲਾਂਭਾ ਦੇ ਦਈਦੇ, ਨਿਤਨੇਮ ਕਰਦਿਆਂ ਨੂੰ ਕੁਝ ਸਮਾਂ ਬੀਤੀਏ ਤੇ ਕੋਈ ਦਾਤ ਨਾ ਮਿਲੇ, ਕਈ ਤੇ ਸਾਧ ਸੰਗਤ ਫਿਰ ਗੁਰੂ ਘਰ ਹੀ ਆਉਣਾ ਛੱਡ ਦਿੰਦੇ ਆ, ਲੈ ਸਾਡੀ ਤੇ ਪੂਰੀ ਨਹੀਂ ਪਈ, ਸਾਡੀ ਤੇ ਸੁਣੀ ਨਹੀਂ ਗਈ, ਹੁਣ ਕੀ ਲੈ ਲੈ। ਪੋਤਾ ਨਾ ਹੋਵੇ ਦਾਦੀ, ਗੁਰੂ ਦੀ ਹੋਂਦ ਤੋਂ ਰੱਬ ਦੀ ਹੋਂਦ ਤੋਂ ਮਨਕੁਰ ਹੋ ਜਾਂਦੀ, ਉਹ ਕਹਿੰਦੇ ਰੱਬ ਹੈ ਹੀ। ਆਖੋ ਸਤਨਾਮ, ਪਰ ਜਿਹੜੇ ਪ੍ਰੇਮ ਵਾਲੇ ਹੁੰਦੇ ਨੇ ਉਹ ਕਿੰਤੂ ਪ੍ਰੰਤੂ ਨਹੀਂ ਕਰਦੇ। ਗੁਰ ਕਹਿਆ ਸਾਕਾਰ ਕਮਾਵੋ ਗੁਰ ਕੀ ਕਰਨੀ, ਉਹ ਸਤਿਗੁਰ ਜੀ ਦੀ ਰਜਾ ਵਿੱਚ ਰਹਿੰਦੇ ਨੇ, ਉਹ ਸਤਿਗੁਰ ਜੀ ਦੇ ਹੁਕਮ ਵਿੱਚ ਰਹਿੰਦੇ ਨੇ, ਜਿੱਥੇ ਰੱਖੇ ਵਿਕੁੰਠ ਤੇ ਤਾਈ ਤੂੰ ਸਭਨਾ ਕੇ।

ਪਰਖ ਹੈ, ਇਹ ਤੇਰੀ ਭਾਵਨਾ ਦੀ ਪਰਖ ਹੈ, ਇਹ ਤੇਰੀ ਸ਼ਰਧਾ ਦੀ ਪਰਖ ਹੈ। ਤੇ ਜਦੋਂ ਸ਼ਰਧਾ ਦੀ ਪ੍ਰੇਮ ਦੀ ਪਰਖ ਹੁੰਦੀ ਹੈ ਨਾ ਭਾਈ, ਤੇ ਸ਼ਰਧਾ ਨਾਲ ਹੀ ਪ੍ਰੇਮ ਨਾਲ ਹੀ ਭਾਵਨਾ ਨਾਲ ਹੀ ਪ੍ਰੇਮ ਦੀ ਪਰਖ ਵਿੱਚੋਂ ਪਾਸ ਹੋਇਆ ਜਾਂਦਾ। ਆਖੋ ਸਤਨਾਮ ਵੈਦ ਸੁਜਾਨ ਚੰਦ ਰੋਜ਼ ਸਤਿਗੁਰ ਜੀ ਦੇ ਪਿਆਰ ਵਿੱਚ ਵੀ ਬਹਿੰਦਾ, ਰੋਜ਼ ਲੋਕਾਂ ਦੀ ਦੁਆ ਦਾਰੂ ਵੀ ਕਰਦਾ, ਤੇ ਨਾਲੇ ਆਪਣੇ ਮਨ ਨੂੰ ਵੀ ਸਮਝਾਉਂਦਾ ਮਨ

0: ਗੁਰ ਸਾਹਿਬ ਨੂੰ ਜਾਂਦਾ ਹੈ ਨਾ, ਉਸ ਰਸਤੇ ਵਿੱਚ ਪਾਣੀ ਦੇ ਘੜੇ ਭਰ ਕੇ ਆਉਣ ਜਾਣ ਵਾਲੀ ਸੰਗਤ ਨੂੰ ਜਲ ਛਕਾਉਂਦਾ ਹੈ। ਜਿਹੜੀ ਸੰਗਤ ਜਾਂਦੀ ਹੈ ਉਹਨੂੰ ਕਹਿੰਦਾ ਸਤਿਗੁਰ ਜੀ ਨੂੰ ਮੇਰਾ ਸੁਨੇਹਾ ਦੇ ਦਿਓ ਵੀ ਵੈਦ ਸੁਜਾਨ ਚੰਦ ਤੁਹਾਡੇ ਦਰਸ਼ਨਾਂ ਨੂੰ ਤਰਸਦਾ ਹੈ। ਜਿਹੜੀ ਸੰਗਤ ਦਰਸ਼ਨ ਕਰਕੇ ਆਉਂਦੀ ਹੈ ਉਹਨਾਂ ਨੂੰ ਕਹਿੰਦਾ ਤੁਸੀਂ ਦਰਸ਼ਨ ਕਰਕੇ ਆਏ ਹੋ, ਕੋਈ ਗੁਰੂ ਦੀ ਗੱਲ ਸੁਣਾ ਦਿਓ। ਕੀ ਉਪਦੇਸ਼ ਮਹਾਰਾਜ ਨੇ ਦਿੱਤਾ? ਸਮਾਂ ਬੀਤਿਆ ਨਾਲ ਨਾਲ ਅਰਦਾਸਾਂ, ਮਹਾਰਾਜ ਕਦੋਂ ਕਿਰਪਾ ਕਰੋਗੇ, ਕਦੋਂ ਦਿਦਾਰ ਬਖਸ਼ੋਗੇ। ਇੱਕ ਦਿਨ ਸੰਗਤਾਂ ਨੇ ਦੱਸਿਆ, ਕਹਿੰਦੇ ਵੈਦ ਜੀ ਸਾਨੂੰ ਪਤਾ ਲੱਗਿਆ ਵੀ ਕੱਲ ਨੂੰ ਮਹਾਰਾਜ ਨੇ ਇਸ ਰਸਤਿਓਂ ਲੰਘਣਾ, ਇੱਥੇ ਮਹਾਰਾਜ ਆਉਣਗੇ, ਅੱਗੇ ਜਾਣਾ ਮਹਾਰਾਜ ਨੇ। ਜਦੋਂ ਵੈਦ ਸੁਜਾਨ ਚੰਦ ਜੀ ਨੇ ਸੁਣਿਆ ਨਾ ਵੀ ਮਹਾਰਾਜ ਨੇ ਇੱਧਰ ਨੂੰ ਆਉਣਾ, ਇੱਥੋਂ ਦੀ ਲੰਘਣਗੇ, ਚਾਹ ਚੜ ਗਿਆ ਮਨ ਚਾਓ ਭਇਆ ਪ੍ਰਭ ਆਗਮ ਸੁਣੇ, ਬੜੀ ਖੁਸ਼ੀ ਹੋਈ। ਉਸੇ ਵੇਲੇ ਸਾਧ ਸੰਗਤ ਘਰ ਘਰ ਵਿੱਚ ਜਾ ਕੇ ਸੁਨੇਹੇ ਪਹੁੰਚਾਉਣੇ ਸ਼ੁਰੂ ਕਰ ਦਿੱਤੇ। ਸੰਗਤ ਜੀ ਕੱਲ ਨੂੰ ਆਪਣੇ ਨਗਰ ਵਿੱਚ ਦੀ ਲੰਘਣਾ ਮਹਾਰਾਜ ਨੇ, ਚਲੋ ਮੇਰੇ ਨਾਲ ਆਪਾਂ ਚੱਲ ਕੇ ਰਸਤੇ ਦੀ ਸਫਾਈ ਕਰੀਏ। ਰਸਤੇ ਦੀ ਸਫਾਈ ਕਰਨੀ ਸੀ, ਕਰਤੀ ਨਾਲ ਫੁੱਲ ਤੋੜੇ, ਫੁੱਲਾਂ ਦੇ ਹਾਰ ਕਰੋਏ। ਜਦੋਂ ਮਹਾਰਾਜ ਆਉਣਗੇ ਆਪਾਂ ਫੁੱਲਾਂ ਦੀ ਵਰਖਾ ਕਰਨੀ, ਸਤਿਗੁਰ ਜੀ ਦੇ ਫੁੱਲਾਂ ਦੇ ਹਾਰ ਕਰੋਣੇ। ਉਡੀਕਦਿਆਂ ਉਡੀਕਦਿਆਂ ਉਹ ਸਮਾਂ ਆ ਗਿਆ ਸਤਿਗੁਰ ਜੀ ਦੇ ਆਉਣ, ਸੰਗਤ ਨੂੰ ਨਾਲ ਲੈ ਕੇ ਖਲੋ ਗਿਆ ਸਤਿਗੁਰ ਜੀ ਦੀ ਉਡੀਕ। ਜਦੋਂ ਐਨ ਸਮਾਂ ਨੇੜੇ ਆ ਗਿਆ ਨਾ, ਮਹਾਰਾਜ ਨੇ ਫਿਰ ਇੱਕ ਪਰਚਾ ਹੋਰ ਪਾ ਦਿੱਤਾ, ਇੱਕ ਪਰਚਾ ਹੋਰ ਪਾ ਦਿੱਤਾ। ਇੱਕ ਮਾਈ ਆਈ, ਆ ਕੇ ਕਹਿਣ ਲੱਗੀ ਵੈਦ ਜੀ ਮੇਰਾ ਬੱਚਾ ਬਹੁਤ ਬਿਮਾਰ ਹੈ, ਮੇਰੇ ਨਾਲ ਚੱਲੋ, ਮੇਰੇ ਬੱਚੇ ਨੂੰ ਦਵਾਈ ਦਿਓ। ਮਾਈ ਥੋੜਾ ਸਮਾਂ ਠਹਿਰ ਗਿਆ, ਸਤਿਗੁਰੂ ਜੀ ਨੇ ਆਉਣਾ, ਮੈਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਲਵਾਂ, ਫਿਰ ਚੱਲਦੇ ਹਾਂ ਤੇਰੇ ਬੱਚੇ ਨੂੰ ਦਵਾਈ ਦੇ। ਮਾਈ ਕਹਿੰਦੀ ਵੈਦ ਜੀ ਕਿਤੇ ਬਹੁਤੀ ਦੇਰ ਹੀ ਨਾ ਹੋ ਜਾਵੇ, ਫਿਰ ਕਹਿੰਦੇ ਆਪਣੇ ਬੱਚੇ ਨੂੰ ਨਾਲ ਹੀ ਲੈ ਆਓ, ਇੱਥੇ ਦਵਾਈ ਦੇ ਦੇ, ਬੱਚਾ ਬਹੁਤਾ ਬਿਮਾਰ ਹੈ, ਕਿੱਥੇ ਲਿਆਉਣ ਜੋਗਾ ਨਹੀਂ। ਵੈਦ ਜੀ ਚੱਲੋ ਮੇਰੇ ਨਾਲ, ਮੇਰੇ ਬੱਚੇ ਨੂੰ ਦਵਾਈ ਦੇ ਦੇ। ਫਿਰ ਕਹਿੰਦਾ ਮਨਾ ਕਿਤੇ ਇਹ ਨਾ ਹੋਵੇ ਮਾਈ ਦੇ ਬੱਚੇ ਨੂੰ ਕੁਝ ਹੋ ਜੇ ਤੇ ਸਤਿਗੁਰੂ ਤੇਰੇ ਨਾਲ ਨਾਰਾਜ਼ ਹੋ ਜਾਣ, ਵੀ ਇਹਦੇ ਬੱਚੇ ਦੀ ਜਾਨ ਬਚਾਉਣੀ ਜ਼ਰੂਰੀ ਸੀ, ਉਹਨੂੰ ਦਵਾਈ ਦੇਣੀ ਜ਼ਰੂਰੀ ਸੀ, ਕਿ ਸਾਡੇ ਦਰਸ਼ਨ ਜ਼ਰੂਰੀ ਸੀ, ਤੂੰ ਗਿਆ ਕਿਉਂ ਨਹੀਂ ਦਵਾਈ। ਸੰਗਤਾਂ ਨੂੰ ਕਹਿੰਦਾ ਸੰਗਤ ਜੀ ਤੁਸੀਂ ਖਲੋਵੋ ਇੱਥੇ, ਮਹਾਰਾਜ ਆਉਣਗੇ ਸਤਿਕਾਰ ਕਰਿਓ, ਮੈਂ ਮਾਈ ਦੇ ਬੱਚੇ ਨੂੰ ਦਵਾਈ ਦੇ ਕੇ ਆਇਆ। ਮਾਈ ਦੇ ਨਾਲ ਚਲੇ ਗਏ ਵੈਦ ਸੁਜਾਨ ਚੰਦ, ਬੱਚੇ ਨੂੰ ਦਵਾਈ ਦਿੱਤੀ। ਜਦੋਂ ਨੂੰ ਵਾਪਸ ਮੁੜ ਕੇ ਆਏ ਉੱਥੇ ਦੋ ਚਾਰ ਸਰੀਰ ਖਲੋਤੇ ਨੇ, ਬਾਕੀ ਸਾਰੀ ਸੰਗਤ ਉੱਥੋਂ ਜਾ ਚੁੱਕੀ। ਕਹਿੰਦਾ ਸੰਗਤਾਂ ਕਿੱਧਰ ਚਲੀਆਂ ਗਈਆਂ, ਸਤਿਗੁਰੂ ਆਏ ਕਿ ਨਹੀਂ ਆਏ? ਜਿਹੜੇ ਸਰੀਰ ਉੱਥੇ ਖਲੋਤੇ ਸੀ ਕਹਿੰਦੇ ਵੈਦ ਜੀ ਸਤਿਗੁਰੂ ਆਏ ਸਨ, ਅੱਗੇ ਚਲੇ ਗਏ। ਜਦੋਂ ਸੁਣਿਆ ਨਾ ਵੀ ਸਤਿਗੁਰੂ ਆਏ ਸੀ, ਅੱਗੇ ਚਲੇ ਗਏ, ਬੜਾ ਮਨ ਨੂੰ ਦੁੱਖ ਲੱਗਿਆ, ਬੜੇ ਬਰਾਗ ਵਿੱਚ ਆ ਗਏ। ਕਹਿੰਦੇ ਮਨਾ ਇਹੋ ਜਿਹਾ ਕਿਹੜਾ ਤੇਰੇ ਗੁਨਾਹ ਹੋ ਗਿਆ, ਇਹੋ ਜਿਹੀ ਕਿਹੜੀ ਤੇਰੇ ਤੋਂ ਭੁੱਲ ਹੋ ਗਈ, ਇੰਨਾ ਨੇੜੇ ਆ ਕੇ ਕਿ ਸਤਿਗੁਰ ਜੀ ਦੇ ਦਰਸ਼ਨ ਦੀ ਹੋਏ। ਆਖੋ ਸਤਨਾਮ
1: ਸ੍ਰੀ ਵਾਹਿਗੁਰੂ,
0: ਸਤਿਗੁਰ ਜੀ ਨੇ ਦਰਸ਼ਨ ਨਹੀਂ ਦਿੱਤੇ। ਫਿਰ ਕਹਿੰਦਾ ਦੰਦਾ ਦੋਸ ਨਾ ਦੇਊਂ ਕਿਸੇ ਦੋਸ ਕਰਮਾ ਪੜਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ
1: ਅਵਰਜਨਾ,
0: ਕੋਈ ਤੇਰੇ ਕਰਮਾਂ ਦਾ ਦੋਸ਼ ਹੋਣਾ। ਆਊਗਾ ਸਮਾਂ ਤੇਰੀ ਵੀ ਸੁਣਗੇ, ਹੋਣਗੇ ਦੁਦਾਰ, ਉਦਾਸ ਬਹੁਤ ਹੈ, ਆਪਣੀ ਦੁਕਾਨ ਵੱਲ ਨੂੰ ਤੁਰ ਪਿਆ। ਹੁਣ ਜਦੋਂ ਆਪਣੀ ਦੁਕਾਨ ਵੱਲ ਤੁਰ ਪਿਆ, ਨੇੜੇ ਗਿਆ, ਇਹਦੀ ਦੁਕਾਨ ਤੋਂ ਬਾਹਰ ਬਹੁਤ ਭੀੜ ਜਮ੍ਹਾਂ ਹੋਈ, ਬਹੁਤ ਲੋਕ ਇਕੱਠੇ ਹੋਏ, ਕਹਿੰਦਾ ਲੱਗਦਾ ਕੋਈ ਬਹੁਤਾ ਬਿਮਾਰ ਹੈ, ਮੇਰੀ ਦੁਕਾਨ ਤੇ ਲੈ ਕੇ ਆ ਗਏ, ਤਾਂ ਹੀ ਇੰਨੇ ਲੋਕ ਜਮ੍ਹਾਂ ਨੇ, ਚੱਲ ਮਨਾ ਚੱਲ ਕੇ ਵੇਖ ਕੌਣ ਹੈ। ਜਦੋਂ ਵੈਦ ਸੁਜਾਨ ਚੰਦ ਆਪਣੀ ਦੁਕਾਨ ਦੇ ਅੰਦਰ ਗਿਆ, ਕੀ ਵੇਖਦਾ, ਜਿਹੜੇ ਆਸਣ ਤੇ ਬੈਠ ਕੇ ਲੋਕਾਂ ਦੀ ਦੁਆ ਦਾਰੂ ਕਰਦਾ, ਉਸ ਆਸਣ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੱਜ ਬੈਠੇ ਨੇ। ਆਖੋ ਸਤਨਾਮ, ਸਤਿਗੁਰ ਜੀ ਦੇ ਦਰਸ਼ਨ ਕੀਤੇ, ਅੰਦਰ ਸੱਚਾ ਨੇਹੂ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ, ਜਾਗੁਰ ਦੇਖਾ ਸਾਹਮਣੇ ਭੱਜ ਕੇ ਗਿਆ ਸਤਿਗੁਰ ਜੀ ਦੇ ਕੋਲ, ਸਤਿਗੁਰ ਜੀ ਦੇ ਚਰਨਾਂ ਚ ਸੀਸ ਰੱਖਿਆ, ਰੋ ਰੋ ਸਤਿਗੁਰ ਜੀ ਦੇ ਚਰਨ ਧੋ ਦਿੱਤੇ, ਮਹਾਰਾਜ ਤੁਸੀਂ ਆ ਗਏ, ਮੇਰੀਆਂ ਪੁਕਾਰਾਂ ਸੁਣ ਲਈਆਂ। ਸਤਿਗੁਰੂ ਕਹਿੰਦੇ ਵੈਦ ਜੀ ਨਾਲੇ ਤੇ ਰੋਜ਼ ਆਵਾਜ਼ਾਂ ਮਾਰਦਾ, ਮਹਾਰਾਜ ਆਜੋ ਦਰਸ਼ਨ ਦੇ ਦਿਓ, ਆਜੋ ਦਰਸ਼ਨ ਦੇ ਦਿਓ, ਜੇ ਅਸੀਂ ਚੱਲ ਕੇ ਆਏ ਤੇ ਤੂੰ ਆਪਣੀ ਦੁਕਾਨ ਵਿੱਚ ਹੀ ਹੈ ਨੀ। ਆਖੋ ਸਤਨਾਮ, ਤੂੰ ਆਪਣੀ ਦੁਕਾਨ ਵਿੱਚ ਹੀ ਹੈ ਨੀ। ਸਤਿਗੁਰ ਜੀ ਦੇ ਚਰਨਾਂ ਚ ਸੀਸ ਵੀ ਰੱਖਿਆ ਹੋਇਆ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੈਦ ਸੁਜਾਨ ਚੰਦ ਰੋ ਰੋ ਕੇ ਕਹਿੰਦਾ, ਬੜੇ ਪ੍ਰੇਮ ਬੜੇ ਵਿਰਾਗ ਵਿੱਚ।

0: ਸਤਿਗੁਰ ਜੀ ਦੇ ਚਰਨਾਂ ਚ ਸੀਸ ਰੱਖ ਲਿਆ, ਮੱਥਾ ਟੇਕ ਲਿਆ, ਮਹਾਰਾਜ ਬਾਹੋਂ ਫੜਦੇ ਆ, ਪਿਆਰ ਦਿੰਦੇ ਆ, ਗਲ ਨਾਲ ਲਾਉਂਦੇ ਆ, ਵੈਦ ਜੀ ਅਸੀਂ ਖੁਸ਼ ਹਾਂ ਤੁਹਾਡੀ ਭਾਵਨਾ, ਦੱਸੋ ਤੁਹਾਡੇ ਮਨ ਦੀ ਕੀ ਇੱਛਾ, ਮੰਗੋ ਕੀ ਮੰਗਦੇ। ਹੁਣ ਵੇਖੋ ਵੈਦ ਸੁਜਾਨ ਚੰਦ ਜੀਆਂ ਨੇ ਇਹ ਨਹੀਂ ਆਖਿਆ ਵੀ ਮਹਾਰਾਜ ਬਹੁਤ ਮਹੀਨੇ ਹੋ ਗਏ, ਹੁਣ ਮੈਨੂੰ ਘਰ ਜਾ ਰਹਿਣਾ, ਪਤਾ ਨਹੀਂ ਮੇਰੇ ਪਰਿਵਾਰ ਦਾ ਕੀ ਹਾਲ ਹੋਣਾ, ਬੱਚਿਆਂ ਦਾ, ਮੇਰੇ ਕਾਰੋਬਾਰ ਦਾ ਕੀ ਬਣਿਆ ਹੋਣਾ, ਮੈਨੂੰ ਹੁਣ ਆਗਿਆ ਦਿਓ, ਮੈਂ ਆਪਣੇ ਘਰ ਜਾਣਾ। ਇਹ ਨਹੀਂ ਮੰਗਿਆ, ਹੱਥ ਜੋੜ ਕੇ ਫਿਰ ਉਹੀ ਮੰਗਿਆ, ਗਰੀਬ ਨਿਵਾਜ ਕਿਰਪਾ ਕਰੋ, ਗੁਰਸਿੱਖੀ ਦੀ ਦਾਤ ਬਖਸ਼ ਦਿਓ, ਆਖੋ ਸਤਨਾਮ
1: ਸ੍ਰੀ ਵਾਹਿਗੁਰੂ।
0: ਮਹਾਰਾਜ ਮੈਨੂੰ ਆਪਣਾ ਬਣਾਉਣਾ, ਸਤਿਗੁਰ ਜੀ ਨੇ ਫਿਰ ਵੈਦ ਸੁਜਾਨ ਚੰਦ ਜੀਆਂ ਨੂੰ ਨਾਲ ਲੈ ਲਏ, ਆਨੰਦਪੁਰ ਸਾਹਿਬ ਲੈ ਕੇ ਆ ਗਏ, ਆ ਕੇ ਖੰਡੇ ਬਾਟੇ ਦੀ ਪੌਲ ਤਿਆਰ ਕਰਵਾਈ, ਵੈਦ ਸੁਜਾਨ ਚੰਦ ਜੀਆਂ ਨੂੰ ਅੰਮ੍ਰਿਤ ਛਕਾਇਆ, ਖੰਡੇ ਬਾਟੇ ਦੀ ਪੌਲ ਬਖਸ਼ਿਸ਼ ਕੀਤੀ, ਵੈਦ ਸੁਜਾਨ ਚੰਦ ਤੋਂ ਵੈਦ ਸੁਜਾਨ ਸਿੰਘ ਬਣ ਗਿਆ, ਆਖੋ ਸਤਨਾਮ
1: ਸ੍ਰੀ ਵਾਹਿਗੁਰੂ।
0: ਸਤਿਗੁਰ ਜੀ ਦੀ ਖੁਸ਼ੀ ਪ੍ਰਾਪਤ ਕੀਤੀ, ਸਾਰੀ ਮਰਜ਼ਾਦਾ ਗੁਰੂ ਸਾਹਿਬ ਜੀਆਂ ਨੇ ਸਮਝਾਈ ਕਿ ਮਹਾਰਾਜ ਕਹਿੰਦੇ ਜਾਓ ਹੁਣ ਆਪਣੇ ਘਰ ਵਾਪਸ ਚਲੇ ਜਾਓ, ਜਾ ਕੇ ਲੋਕਾਂ ਦੀ ਦੁਆ ਦਾਰੂ ਕਰੋ, ਸੇਵਾ ਕਰੋ, ਨਾਲ ਗੁਰਸਿੱਖੀ ਦਾ ਪ੍ਰਚਾਰ ਵੀ ਕਰੋ, ਆਪ ਵੀ ਜੁੜਨਾ, ਹੋਰਾਂ ਸੰਗਤਾਂ ਨੂੰ ਪ੍ਰੇਰ ਕੇ ਜੋੜਨਾ ਵੀ ਹੈ। ਸਾਧ ਸੰਗਤ ਆਪਾਂ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ 'ਚ ਆਏ ਹਾਂ, ਝੋਲੀ ਅੱਡ ਕੇ ਖੈਰ ਮੰਗਦੇ, ਮਹਾਰਾਜ ਕਿਰਪਾ ਕਰੋ ਸਾਨੂੰ ਆਪਣੇ ਬਣਾ ਲਓ, ਸਾਡੀ ਝੋਲੀ ਵਿੱਚ ਗੁਰਸਿੱਖੀ ਦੀ ਦਾਤ ਪਾਓ ਮਹਾਰਾਜ, ਅਸੀਂ ਜੁੜੀਏ ਵੀ ਜੋੜੀਏ ਵੀ ਮਹਾਰਾਜ, ਤੇਰੇ ਦਰ ਤੇ ਸਭ ਦੀ ਸੁਣੀ ਜਾਂਦੀ ਹੈ, ਪ੍ਰੇਮ ਦੀ ਨਜ਼ਰ ਸਾਨੂੰ ਵੀ ਬਖਸ਼ਿਸ਼ ਕਰੋ, ਪ੍ਰੇਮ ਦਾ ਕਣਕਾ ਮਹਾਰਾਜ ਸਾਡੀ ਝੋਲੀ ਵਿੱਚ ਵੀ ਪਾ ਦਿਓ, ਜਿਹੜਾ ਪ੍ਰੇਮ ਨਾਲ ਭਾਵਨਾ ਨਾਲ ਸਤਿਗੁਰ ਜੀ ਦੇ ਚਰਨਾਂ 'ਚ ਅਰਦਾਸ ਕਰਦਾ ਇੱਥੇ ਸਭ ਦੀ ਸੁਣੀ ਜਾਂਦੀ ਹੈ। ਸਤਿਗੁਰ ਜੀ ਦਾ ਦਰ ਐਸਾ ਇੱਥੇ ਮਾੜੇ ਲੇਖਾਂ ਦਾ ਲੇਖਾ ਪਾਠ ਜਾਂਦਾ ਹੈ, ਇੱਥੇ ਚੰਗੇ ਲੇਖ ਲਿਖੇ ਜਾਂਦੇ ਆ, ਤੋ ਭਾਗਾਂ ਵਾਲੇ ਆ ਜੋ ਸਾਨੂੰ ਮਹਾਰਾਜ ਨੇ ਇਸ ਭਾਗਾ ਸਮਾਂ ਬਖਸ਼ਿਸ਼ ਕੀਤਾ, ਆਪਣੇ ਦਰ ਘਰ ਦੇ ਦਰਸ਼ਨ ਦਾਰਿਆਂ ਦਾ ਸਤਿਗੁਰ ਜੀ ਦੀ ਗੋਦ ਦਾ ਆਨੰਦ ਮਾਣ ਰਹੇ ਹਾਂ। ਬਹੁਤ ਸਤਿਕਾਰਯੋਗ ਬਾਬਾ ਪ੍ਰਤਾਪ ਸਿੰਘ ਜੀ, ਗੁਰਦੁਆਰਾ ਨਾਨਕ ਸਰ ਖਾਟ ਬਾਜਪੁਰ ਗੁਜਰੂਲਾ ਵਾਲੇ, ਜਥੇ ਸਮੇਤ ਸੰਗਤਾਂ ਸਮੇਤ ਪਹੁੰਚੇ ਨੇ, ਬਾਬਾ ਜੀ ਦਾ ਧੰਨਵਾਦ ਹੈ, ਗੁਰੂ ਸਾਹਿਬ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਬਹੁਤ ਸਤਿਕਾਰਯੋਗ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਜੀ, ਮਹਾਂਪੁਰਖਾਂ ਨੇ ਅਸੀਸ ਬਖਸ਼ਿਸ਼ ਕੀਤੀ, ਹੁਕਮ ਲਾਇਆ ਜਿੰਨੇ ਦੇ ਨੇ ਤਿਉਂ ਰੋਜ਼ ਹਾਜ਼ਰੀ ਭਰਿਆ ਕਰੋ, ਉਹਨਾਂ ਦੇ ਹੁਕਮਾਂ ਵਿੱਚ ਹਾਜ਼ਰੀ ਭਰੀ ਦੀ ਹੈ, ਬੜਾ ਪਿਆਰ ਸਤਿਕਾਰ ਬਖਸ਼ਦੇ ਆ, ਔਰ ਗੁਰੂ ਸਾਹਿਬ ਮਿਹਰ ਕਰਨ ਉਹਨਾਂ ਨੂੰ ਦੇਹ ਰੋਗ ਦਾ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨ, ਚੜ੍ਹਦੀ ਕਲਾ ਨਾਲ ਆਪਣੇ ਦਰ ਘਰ ਦੀ ਸੇਵਾ ਲੈਣ, ਮਹਾਂਪੁਰਖਾਂ ਦਾ ਧੰਨਵਾਦ ਹੈ, ਗੁਰਦੁਆਰਾ ਸਾਹਿਬ ਜੀ ਦੇ ਸਮੂਹ ਪ੍ਰਬੰਧਕ ਸੇਵਾਦਾਰ ਵੀਰਾਂ ਦਾ ਧੰਨਵਾਦ, ਸਾਰੀਆਂ ਸੰਗਤਾਂ ਦਾ ਧੰਨਵਾਦ ਹੈ, ਕੁਟਾਨ ਕੋਟ ਸ਼ੁਕਰਾਨਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ। ਆਓ ਗੁਰੂ ਸਾਹਿਬ ਕਿਰਪਾ ਕਰਨ, ਸਾਡੀ ਤੁਹਾਡੀ ਸਭ ਦੀ ਹਾਜ਼ਰੀ ਪ੍ਰਵਾਨ ਕਰਨ, ਕੱਲ ਨੂੰ ਭਾਈ ਦਿਨੇ ਗੁਰਦੁਆਰਾ ਧੰਨ ਮਾਤਾ ਸਾਹਿਬ ਦੇਵਾਂ ਜੀ ਵਿਖੇ 12 ਤੋਂ 1:30 ਵਜੇ ਤੱਕ ਦੀਵਾਨ ਸਜਣਗੇ, ਜਿਹੜੀ ਸੰਗਤ ਭਾਈ ਉੱਥੇ ਪਹੁੰਚ ਸਕਦੀ ਆ ਜ਼ਰੂਰ, ਗੁਰਦੁਆਰਾ ਧੰਨ ਮਾਤਾ ਸਾਹਿਬ ਦੇਵਾਂ ਜੀ ਵਿਖੇ 12 ਤੋਂ 1:30 ਵਜੇ ਤੱਕ ਦੀਵਾਨ ਸਜਣਗੇ, ਉੱਥੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ, ਕੱਲ੍ਹ ਸ਼ਾਮਾਂ ਨੂੰ ਫਿਰ ਇੱਥੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਰਲ ਮਿਲ ਕੇ ਜਿਵੇਂ ਸਤਿਗੁਰੂ ਬਖਸ਼ਿਸ਼ ਕਰਨਗੇ ਸਤਿਗੁਰੂ ਜੀ ਦੇ ਗੁਣ ਗਾਵਾਂਗੇ, ਵੱਧ ਤੋਂ ਵੱਧ ਸੰਗਤਾਂ ਪਾਈ ਰਹੀ ਦੇ ਸਮੇਂ ਦਾ ਲਾਹਾ ਲਓ, 23 ਤਰੀਕ ਤੱਕ ਲਗਾਤਾਰ ਇਸੇ ਤਰ੍ਹਾਂ ਦੀਵਾਨ ਸਜਣਗੇ, ਵੱਧ ਚੜ੍ਹ ਕੇ ਸਾਰੀਆਂ ਸੰਗਤਾਂ ਨੇ ਹਾਜ਼ਰੀ ਭਰਨੀ ਹੈ। ਆਓ ਅਖੀਰ ਵਿੱਚ ਇੱਕ ਧਾਰਨਾ ਪੜ੍ਹ ਕੇ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰੀਏ, ਔਰ ਜੋ ਮਹਾਂਪੁਰਖਾਂ ਦੇ ਬਚਨ ਨੇ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ, ਬਾਣੀ ਬਾਣੇ ਦੇ ਧਾਰਨੀ ਹੋਵੋ, ਨਿਤ ਨਿਯਮ ਕਰਿਆ ਕਰੋ, ਭਲੇ ਮਹਾਂਪੁਰਖਾਂ ਦੀ ਕਰੋ ਸੰਗਤ, ਫਿਰ ਲੋਕ ਸੁਖੀ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਵੇਲੇ ਭੁੱਲਾਂ ਚੁੱਕਾਂ ਦੀ ਖਿਮਾ ਜੀ ਆਓ ਪੜ੍ਹ ਲੋ ਫਿਰ ਸਮਾਪਤੀ ਹੈ।

ਅਕਬਰ ਮਰਿਆ ਕਾਲ ਦੇਗ ਫਤਿਹ ਗੁਰੂ ਪੰਜ ਖਾਲਸੇ ਦੀ ਨੌ ਦਿਨ ਚੜ੍ਹਦੀ ਕਲਾ ਰੱਖਣੀ ਜੀ ਮਹਾਰਾਜ।

Yeah,

Thank you.

I'm going to go to the hospital.

ਨਜ਼ਰ ਕਰੇ ਜਾ ਪੰਨਾ ਨਾ ਦੇ ਸਤਿਗੁਰ ਪਾਇਆ ਹੋਇਆ ਜਿਹੜੇ ਬੜਾ ਬੰਦਾ ਪੰਨੀਆਂ ਤੱਕ ਸੁਪਾਇਆ ਸਭ ਸੁਣਾਇਆ ਪੰਨੀਆਂ ਤੱਕ ਸਭ ਜੜਦਾ ਪਾਇਆ ਸਭ ਸੁਣੇ ਲੋਕ ਸਭਾ ਸੇ ਜੜਦਾ ਤਾ ਜਿਨੇ ਜੋ ਸੁਣਾ ਬੁਲਾਇਆ ਜਿਨੇ ਸਭ ਜੋ ਸਭ ਬੁਝਾਇਆ ਜਿਨੇ ਸਭ ਜੋ ਸਭ ਬੁਝਾਇਆ।

Gracias.

ਆਪਣਾ ਕੰਮ ਵੀ ਸਦਾਈ ਹੈ ਜੋ ਜਰਵਣਾ ਪ੍ਰਗਟ ਕਰਕੇ ਸੁਣਦੀ ਆਈ ਹੈ।

ਜਾਦੂ ਵੀ ਅਰਰਾ।

ਬਰੀ

ਸੰਭਾਲ ਲਿਓ

ਤਤਕਾਲ ਪੜੇ ਪੜਕਾਰੇ।

ਮੁਸਲਮਾਨ ਦੀ ਮੁਸਲਮਾਨ ਦੀ ਕਰ ਪਾਂਡੇ।

ਹਾਂ ਜੀ ਮੈਂ ਸਭ ਦਾ ਮੈਂ ਸਭ ਦਾ ਮੈਂ ਸਭ ਦਾ ਮੈਂ ਸਭ ਦਾ ਮੈਂ ਸਭ ਦਾ ਮੈਂ ਸਭ ਦਾ ਮੈਂ ਸਭ ਦਾ ਮੈਂ ਸਭ ਦਾ ਮੈਂ ਸਭ ਦਾ ਮੈਂ ਸਭ ਦਾ ਮੈਂ ਸਭ ਦਾ ਮੈਂ ਸਭ ਦਾ ਮੈਂ ਸਭ ਦਾ ਮੈਂ ਸਭ ਦਾ ਮੈਂ ਸਭ ਦਾ ਮੈਂ ਸਭ ਦਾ ਮੈਂ ਸਭ ਦਾ ਮੈਂ ਸਭ ਦਾ ਮ

ਹੋਮੇ ਕਿਰਪਾ ਕਰੋ ਜੀ ਹੋਮੇ ਕਿਰਪਾ ਕਰੋ ਜੀ ਹੋਮੇ ਕਿਰਪਾ ਕਰੋ ਜੀ ਹੋਮੇ ਕਿਰਪਾ ਕਰੋ ਜੀ ਹੋਮੇ ਕਿਰਪਾ ਕਰੋ ਜੀ ਹੋਮੇ ਕਿਰਪਾ ਕਰੋ ਜੀ ਹੋਮੇ ਕਿਰਪਾ ਕਰੋ ਜੀ ਹੋਮੇ ਕਿਰਪਾ ਕਰੋ ਜੀ ਹੋਮੇ ਕਿਰਪਾ ਕਰੋ ਜੀ ਹੋਮੇ ਕਿਰਪਾ ਕਰੋ ਜੀ ਹੋਮੇ ਕਿਰ

ਬੱਡਾ ਪਾਇਆ।

नानक जंतु पाए के संभाले सबना जिन करते करना की।

ਪੌੜੀ ਦਾਨ ਮੰਡਾ ਥਰੀ ਕਾਗਜ ਮਿਲੇ ਤਾਂ ਮਸਤਕ ਲਾਈਏ ਕੁੜਾ ਲਾਲ ਛੱਡੀਏ ਹੋਏ ਮਨੁੱਖ ਧਿਆਈਏ ਤਿਨਾ ਦੀ ਪਾਈਏ ਮੈਂ ਥੋੜੀ ਸੇਵ ਗਵਾਈਏ।